ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ

ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ।

खटकर मकरंता। से भगत से भगत भले जन नानक जी, जो पावै मेरे हर भगवंता।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੈ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਬੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵਹੁ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕਉ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ, ਤੁਮਹਿ ਸ਼ਾਡ ਕੋਈ ਅਵਰ ਨਾ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਣ ਚੁਣ ਸਤਰ ਹਮਾਰੇ ਮਾਰੀਐ ਹੈ,

ਪਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੋਹ ਹਰੇ ਹੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵਾਇ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ।

ਵਾ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ।

ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਬਾਣੀ ਕੇ ਬੋਹਿਤ ਚਵਰ ਤਖਤ ਛਤਰ ਦੇ

ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ।

ਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾ ਸੰਗ ਨੇ ਪਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਚਿਤ ਆਵੈ ਜੀ, ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ

ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਅਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਤੇਰਾ

ਸਭ ਦੀ ਹਾਜ਼ਰੀ ਪ੍ਰਵਾਨ, ਜਿੱਥੇ ਦੁਨੀਆਂ ਦੇ ਪਦਾਰਥ ਜੀਵਨ ਦੀਆਂ ਲੋੜਾਂ ਮੰਗਦੇ ਆ ਉੱਥੇ ਦੇਣ ਵਾਲੇ ਦਾ ਤੈਨੂੰ ਵੀ ਮੰਗੀਏ, ਜਿੱਥੇ ਉਹਦਾ ਵਾਸ ਆ ਉੱਥੇ ਫਿਰ ਸਾਰੇ ਸੁੱਖ ਨੇ। ਭੁੱਲ ਚੁੱਕ ਦੇ ਖਿਮਾ ਮਹਾਰਾਜ ਮਿਹਰ ਕਰਨ, ਸਭ ਦੇ ਘਰਾਂ ਵਿੱਚ ਸੁੱਖ ਵਰਤਾਉਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਆਓ ਭਾਈ ਸਾਹਿਬ ਜੀ, ਗਿਆਨੀ ਨਵਨੀਤ ਸਿੰਘ ਜੀ ਸਨਮਾਨਯੋਗ ਆਪ ਜੀ ਦੇ ਸਨਮੁਖ ਹੋਣਗੇ ਜੀ। ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਸਾਹਿਬ ਜੀ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ ਰਾਮ ਗੁਸਈਆ ਜੀ ਕੇ ਜਿਵਨਾ ਮੋਹਿ ਨਾ ਬਿਸਾਰਹੁ ਮੈਂ ਜਨ ਤੇਰਾ।

ਉਹਨੇ ਵਿਵੇਕ ਦਿੱਤਾ ਹੈ, ਸੋਝੀ ਦਿੱਤੀ ਹੈ, ਤੂੰ ਬੁੱਝ ਸਕਦਾ ਹੈ, ਸਮਝ ਸਕਦਾ ਹੈ, ਜਾਣ ਸਕਦਾ ਹੈ। ਇਸ ਕਰਕੇ ਆਪਣੇ ਵਿੱਚੋਂ ਭਰਮ ਨੂੰ ਮਾਰ, ਕਿਉਂਕਿ ਭਰਮ ਹੀ ਸਭ ਤੋਂ ਵੱਡੀ ਦੀਵਾਰ ਹੈ, ਭਰਮ ਹੀ ਸਭ ਤੋਂ ਵੱਡਾ ਪਰਦਾ ਹੈ, ਭਰਮ ਹੀ ਸਭ ਤੋਂ ਵੱਡਾ ਉਹਲਾ ਹੈ, ਭਰਮ ਹੀ ਸਭ ਤੋਂ ਵੱਡਾ ਹਨੇਰਾ ਹੈ, ਜਿਹੜਾ ਪਰਮਾਤਮਾ ਪਰਮੇਸ਼ਵਰ ਦੇ ਨਾਲ ਮਨੁੱਖ ਦਾ ਭੇਦ ਪਾ ਕਰਕੇ ਰੱਖਦਾ। ਹਨੇਰਾ, ਭਰਮ ਦਾ ਪਰਦਾ, ਪਾਲ, ਕਈ ਕੁਝ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਰਤਿਆ। ਕੂੜ ਦੀ ਪਾਲ ਆਪਾਂ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿਵੇਂ ਟੁੱਟੇਗੀ ਇਹ ਪਾਲ, ਕਿਵ ਸਚਿਆਰਾ ਹੋਈ ਹੈ। ਸਚਿਆਰੇ ਦਾ ਅਰਥ ਹੈ ਜਿਹਨੇ ਬੁੱਝ ਲਿਆ, ਹੋਰ ਸਚਿਆਰ ਦਾ ਅਰਥ ਇਹ ਨਹੀਂ, ਕਿਉਂਕਿ ਪੁਰਾਣੇ ਸਮਿਆਂ ਅੰਦਰ ਜਾਂ ਕੁਝ ਲੋਕਾਂ ਦਾ ਇਹ ਖਿਆਲ, ਇਹ ਵਿਖਿਆਨ ਸੀ ਵੀ ਸਚਿਆਰ ਦਾ ਅਰਥ ਹੈ ਕਿ ਬਾਹਰ ਦਾ ਕੋਈ ਕਰਮ ਕਾਂਡ ਕਰ ਲਿਆ, ਧਰਮ ਦੇ ਨਾਂ ਤੇ ਕਿਸੇ ਤਰ੍ਹਾਂ ਦੀ ਪਵਿੱਤਰਤਾ ਰੱਖ ਲਈ, ਕਿਸੇ ਤਰ੍ਹਾਂ ਦਾ ਤੀਰਥਾਂ ਦਾ ਰਟਨ ਕਰ ਲਿਆ, ਕੋਈ ਇੱਕ ਤਰ੍ਹਾਂ ਦਾ ਮੌਨ ਵਰਤ ਰੱਖ ਲਿਆ, ਕੋਈ ਪਦਾਰਥਾਂ ਨੂੰ ਤਿਆਗ ਦਿੱਤਾ ਬਾਹਰੀ ਤੌਰ ਤੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਚਿਆਰ ਹੋਣ ਦੇ ਕਰਮ ਨਹੀਂ, ਇਹਦੇ ਨਾਲ ਕੂੜ ਦੀ ਕੰਧ ਨਹੀਂ ਟੁੱਟਣੀ, ਸਗੋਂ ਇਹਦੇ ਨਾਲ ਤਾਂ ਕੰਧ ਹੋਰ ਮਜ਼ਬੂਤ ਹੋ ਜਾਂਦੀ ਹੈ। ਮਨੁੱਖ ਅੰਦਰ ਅਭਿਮਾਨ, ਅਗਿਆਨ ਦਾ ਹੋਰ ਵਾਧਾ ਵਿਰਧੀ ਹੋ ਜਾਂਦੀ ਹੈ। ਜਿਹੜਾ ਅਗਿਆਨ ਦਾ ਟੁੱਟਣਾ ਹੈ, ਅਗਿਆਨਤਾ ਦਾ ਹਨੇਰਾ ਤੇ ਪ੍ਰਕਾਸ਼ ਨਾਲ ਹੀ ਜਾਣਾ। ਮੰਨ ਲਓ ਕਿਸੇ ਕਮਰੇ ਵਿੱਚ ਹਨੇਰਾ ਹੋਵੇ ਜਾਂ ਬੰਦਾ ਕਿਸੇ ਹਨੇਰੇ ਥਾਂ ਤੇ ਵੱਸਦਾ ਹੋਵੇ, ਉਹ ਰੌਸ਼ਨੀ ਨਾ ਬਾਲੇ, ਦੀਵੇ ਦਾ ਇੰਤਜ਼ਾਮ ਨਾ ਕਰੇ, ਬਾਕੀ ਸਾਰੇ ਆਹਰ ਕਰਦਾ ਹੋਵੇ ਵੀ ਹਵਾ ਚਲਾ ਕੇ, ਫੂਕਾਂ ਮਾਰ ਕੇ, ਕਿਸੇ ਤਰ੍ਹਾਂ ਪੱਲੇ ਨਾਲ ਬਾਹਰ ਕੱਢਦਾ ਹੋਵੇ ਹਨੇਰੇ ਨੂੰ, ਵੀ ਧੱਕੇ ਮਾਰਦਾ ਹੋਵੇ ਵੀ ਮੈਂ ਹਨੇਰਾ ਕੱਢ ਦਿਆਂ, ਅਸੀਂ ਸਾਰੇ ਜਾਣਦੇ ਹਾਂ ਵੀ ਇਹ ਸਾਰੇ ਕੰਮ ਕੀਤੇ ਹੋਏ ਬੇਅਰਥ ਜਾਣਗੇ, ਕਿਉਂਕਿ ਉਹਨੇ ਬੁੱਝਿਆ ਹੀ ਨਹੀਂ, ਉਹਨੇ ਜਾਣਿਆ ਹੀ ਨਹੀਂ ਵੀ ਹਨੇਰੇ ਨੂੰ ਮਾਰਨਾ ਤੇ ਚਾਨਣ ਕਰਨਾ ਪਏਗਾ। ਚਾਨਣ ਤੋਂ ਬਿਨਾਂ ਹਨੇਰਾ ਨਹੀਂ ਮਰ ਸਕਦਾ, ਭਾਵੇਂ ਕੋਈ ਕਿਤਨੇ ਮਰਜ਼ੀ ਉਪਾਅ ਕਰ ਲਏ, ਕਿਤਨੇ ਮਰਜ਼ੀ ਯਤਨ ਕਰ ਲਏ। ਮਨੁੱਖ ਭੁੱਖਾ ਹੋਵੇ, ਮਨੁੱਖ ਨੂੰ ਭੋਜਨ ਦੀ ਭੁੱਖ ਲੱਗੀ ਹੋਵੇ ਤੇ ਮਨੁੱਖ ਕੱਲੀਆਂ ਤਸਵੀਰਾਂ ਭੋਜਨ ਦੀਆਂ ਵੇਖੀ ਜਾਏ ਜਾਂ ਕੋਈ ਹੋਰ ਭੋਜਨ ਦੀ ਗੱਲਬਾਤ ਕਰੀ ਜਾਏ, ਉਹਦੇ ਅੰਦਰ ਦੀ ਭੁੱਖ ਘਟੇਗੀ ਨਹੀਂ, ਸਗੋਂ ਹੋਰ ਵੱਧ ਜਾਏਗੀ। ਪਿਆਸੇ ਦੀ ਪਿਆਸ ਉਦੋਂ ਹੀ ਮਿਟੇਗੀ ਜਦੋਂ ਉਹਨੂੰ ਪਾਣੀ ਮਿਲ ਜਾਏਗਾ, ਹੋਰ ਕੋਈ ਦੂਸਰਾ ਤਰੀਕਾ ਹੀ ਨਹੀਂ। ਪਿਆਸ ਪੀਣ ਨਾਲ ਹੀ ਬੁੱਝੇਗੀ, ਭੁੱਖ ਖਾਣ ਨਾਲ ਹੀ ਮਿਟੇਗੀ। ਸੋ ਭਾਵ ਹੈ ਕਿ ਜਿਸ ਕਾਰਜ ਲਈ ਜਿਹੜਾ ਕਾਰਜ ਬਣਿਆ, ਜਿਸ ਕਾਰਨ ਨੂੰ ਮਾਰਨ ਦੇ ਲਈ ਕੋਈ ਕਾਰਜ ਬਣਿਆ ਹੁੰਦਾ, ਉਹੀ ਸਾਨੂੰ ਕਰਨਾ ਪੈਂਦਾ। ਇਸੇ ਤਰ੍ਹਾਂ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਵੀ ਭਾਈ, ਤੇਰੇ ਸਚਿਆਰ ਹੋਣ ਦਾ, ਤੇਰੇ ਪਵਿੱਤਰ ਹੋਣ ਦਾ, ਤੇਰੇ ਗੁਰਮੁਖ ਹੋਣ ਦਾ ਇੱਕੋ ਇੱਕ ਤਰੀਕਾ ਹੈ ਕਿ ਤੇਰੇ ਅੰਦਰੋਂ ਕੂੜ ਨਿਕਲ ਜਾਏ, ਅਗਿਆਨਤਾ ਦਾ ਹਨੇਰਾ ਨਿਕਲ ਜਾਏ, ਝੂਠ ਦੀ ਕੰਧ ਟੁੱਟ ਜਾਏ ਤੇ ਤੇਰੇ ਅੰਦਰ ਸੱਚ ਦਾ ਪ੍ਰਕਾਸ਼ ਹੋ ਜਾਏ, ਗਿਆਨ ਦਾ ਦੀਵਾ ਬਲ ਜਾਏ, ਪ੍ਰੇਮ ਦਾ ਦੀਵਾ ਜਗ ਜਾਏ, ਤੂੰ ਤ੍ਰਿਪਤ ਹੋ ਜਾਏਗਾ। ਤਾਂ ਹੀ ਗੁਰੂ ਸਾਹਿਬ ਨੇ ਵਚਨ ਕੀਤੇ ਕਿਵੇਂ ਸਚਿਆਰਾ ਹੋਈ ਹੈ, ਸੱਚੇ ਬਣੀਏ, ਅੰਤਰੀਵ ਦਾ ਸੱਚ ਕਿਵੇਂ ਪ੍ਰਾਪਤ ਹੋਏ, ਕਿਵੇਂ ਕੂੜਾ ਟੁੱਟੈ ਪਾਲ, ਪਾਲ ਨਾਮ ਕੰਧ ਦਾ ਹੈ, ਪਰਦੇ ਦਾ ਹੈ, ਵੀ ਕਿਵੇਂ ਉਹ ਪਰਦਾ ਟੁੱਟ ਜਾਏ, ਕੰਧ ਟੁੱਟ ਜਾਏ ਝੂਠ ਦੀ, ਜਿਹਦੇ ਰੱਬ ਤੇ ਜੀਵ ਦੇ ਦਰਮਿਆਨ ਬਣੀ ਹੋਈ ਹੈ। ਤੇ ਗੁਰੂ ਸਾਹਿਬ ਨੇ ਬੁੱਝਣ ਦੀ ਗੱਲ ਦੱਸ ਦਿੱਤੀ ਵੀ ਬੁੱਝਣਾ ਕੀ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਜੋ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਦਾ ਕੁੰਡਾ ਤੇਰੇ ਸਿਰ ਤੇ ਰੱਖ ਦਿੱਤਾ ਹੈ, ਤੂੰ ਉਸ ਨੂੰ ਜਾਣ ਲੈ, ਸਮਝ ਲੈ ਵੀ ਮੇਰੇ ਉੱਤੇ ਮਾਲਕ ਬੈਠਾ ਹੋਇਆ, ਸਾਈਂ ਮੇਰੇ ਉੱਤੇ ਹੈ। ਜਿਵੇਂ ਮਹਾਵਤ ਹਾਥੀ ਦੇ ਸਿਰ ਤੇ ਕੁੰਡਾ ਲੈ ਕੇ ਬੈਠਦਾ ਨਾ, ਉਹਨੂੰ ਪਤਾ ਹੈ ਉਹਦੀ ਰਜਾ ਵਿੱਚ ਚੱਲਦਾ ਹੈ, ਕਿਤੇ ਜੇ ਰਜਾ ਤੋਂ ਉਲਟ ਹੋਏਗਾ ਉਹਨੂੰ ਪਤਾ ਵੀ ਕੁੰਡਾ ਪਏਗਾ, ਉਹਨੂੰ ਯਾਦ ਰਹਿੰਦਾ ਹੈ। ਜਿੰਨਾ ਚਿਰ ਉਹਨੂੰ ਯਾਦ ਰਹਿੰਦਾ ਵੀ ਮਹਾਵਤ ਮੇਰੇ ਤੇ ਸਵਾਰੀ ਕਰਦਾ ਹੈ, ਉਨਾ ਚਿਰ ਉਹ ਤਰਤੀਬ ਵਿੱਚ ਤੁਰਦਾ, ਮਰਿਆਦਾ ਵਿੱਚ ਤੁਰਦਾ। ਜੇ ਕਿਤੇ ਭੁੱਲ ਜਾਏ ਫਿਰ ਇੱਕ ਤਾਂ ਉਪਦਰਵ ਮਚਾਉਂਦਾ ਹੈ, ਦੂਜਾ ਆਪ ਦੁੱਖ ਸਹਿੰਦਾ ਹੈ ਵੀ ਮਹਾਵਤ ਉਹਦੇ ਤੇ ਕੁੰਡੇ ਮਾਰੀ ਜਾਂਦਾ, ਉਨਾ ਚਿਰ ਉਹਦਾ ਮੱਥਾ ਪਾੜ ਜਾਏ। ਜਿੰਨਾ ਚਿਰ ਉਹ ਮਰਿਆਦਾ ਚ ਨਹੀਂ ਆਉਂਦਾ, ਆਪਣੇ ਆਪ ਨੂੰ ਫਿਰ ਉਸ ਅਵਸਥਾ ਵਿੱਚ ਲੈ ਨਹੀਂ ਆਉਂਦਾ, ਉਨਾ ਚਿਰ ਉਹ ਆਪਣੀ ਬਰਬਾਦੀ ਵੀ ਕਰਵਾਉਂਦਾ ਤੇ ਦੂਜੇ ਦੀ ਬਰਬਾਦੀ ਵੀ ਕਰਦਾ। ਬਸ ਮਨ ਤੇ ਜੀਵ ਉਸ ਹਾਥੀ ਵਰਗਾ ਹੈ, ਵਾਹਿਗੁਰੂ ਦਾ ਹੁਕਮ ਉਸ ਕੁੰਡੇ ਵਰਗਾ ਹੈ ਜਿਹੜਾ ਨਿਰੰਤਰ ਸਾਡੇ ਉੱਤੇ ਹੈ, ਪਰ ਜਿਹਨੂੰ ਸਮਝ ਹੈ ਉਹ ਤਰਤੀਬ ਵਿੱਚ ਹੀ ਚੱਲੇਗਾ, ਆਪਣਾ ਵੀ ਸਵਾਰਦਾ ਹੈ, ਦੂਜੇ ਦਾ ਵੀ ਸਵਾਰਦਾ ਹੈ। ਜਦੋਂ ਭੁੱਲ ਜਾਏ ਵੀ ਮਾਲਕ ਦੇ ਹੁਕਮ ਦਾ ਕੁੰਡਾ

0: ਮੇਰੇ ਉੱਤੇ ਹੈ, ਉਦੋਂ ਫਿਰ ਉਹ ਟੇਢਾ ਚੱਲਦਾ ਹੈ ਤੇ ਟੇਢਾ ਚੱਲਦਾ ਫਿਰ ਆਪ ਵੀ ਦੁੱਖ ਭੋਗਦਾ ਹੈ, ਕਈਆਂ ਹੋਰਾਂ ਨੂੰ ਵੀ ਦੁਖੀ ਕਰਦਾ ਹੈ, ਅਭਿਮਾਨੀ ਹੋ ਜਾਂਦਾ ਹੈ। ਏਡੋ ਟੇਢੋ ਜਾਤ ਬਾਬਾ ਕਬੀਰ ਜੀ ਨੇ ਬਾਣੀ ਵਿੱਚ ਕਿਹਾ ਕਿ ਥੋੜਾ ਜਿਹਾ ਕੁਝ ਮਿਲ ਜਾਏ ਨਾ, ਥੋੜਾ ਜਿਹਾ ਕੁਝ ਪ੍ਰਾਪਤ ਹੋ ਜਾਏ, ਇਹਨੂੰ 4 ਟਕੇ ਦੇ ਗੰਢ ਨਾਲ ਵੱਧ ਜਾਣ, ਇਹਦਾ ਨਾਮ ਹੋ ਜਾਏ, ਫਿਰ ਇਹ ਬੰਦਾ ਵਿੰਗਾ ਟੇਢਾ ਚੱਲਣ ਲੱਗ ਜਾਂਦਾ। ਤਾਂ ਭਾਵ ਹੈ ਕਿ ਉਹਦੇ ਮਨ ਦੀ ਵਿਰਤੀ ਬਦਲ ਜਾਂਦੀ, ਮਨ ਦਾ ਸੁਭਾਅ ਬਦਲ ਜਾਂਦਾ, ਫਿਰ ਉਦੋਂ ਪਤਾ ਲੱਗਦਾ ਜਦੋਂ ਮਾਲਕ ਦਾ ਕੁੰਡਾ ਫਿਰ ਵੱਜਦਾ ਹੈ, ਰਹਿੰਦਾ ਉੱਤੇ ਹੀ ਹੈ, ਫਿਰ ਮਾਲਕ ਕੁੰਡਾ ਮਾਰਦਾ ਹੈ, ਫਿਰ ਲਹੂ ਲਵਾਣ ਹੁੰਦਾ, ਡਿੱਗਦਾ, ਟੁੱਟਦਾ, ਫਿਰ ਤਰਤੀਬ ਵਿੱਚ ਆਉਂਦਾ, ਫਿਰ ਆਪਣੇ ਆਪ ਨੂੰ ਪਛਤਾਵਾ ਕਰਦਾ, ਪਰ ਉਹ ਆਪਣਾ ਅਸਰ ਛੱਡ ਜਾਂਦਾ ਹੈ ਕਾਰਜ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਸ ਨੇ ਬੁੱਝ ਲਿਆ, ਬੁੱਝੇ ਹੋਏ ਨੂੰ ਸਦਾ ਹੀ ਸੁੱਖ ਹੈ। ਤੇ ਦਾਤਾ ਜੀ ਕਹਿੰਦੇ ਬਬੀਹਾ ਤੇ ਫਿਰ ਪਸ਼ੂ ਹੈ, ਉਹਦੇ ਕੋਲ ਇੰਨਾ ਵਿਵੇਕ ਨਹੀਂ, ਪਰ ਇਹ ਮਨ ਰੂਪੀ ਬਬੀਹੇ ਤੂੰ ਤਾਂ ਬੁੱਝ ਸਕਦਾ, ਤੈਨੂੰ ਤਾਂ ਵਿਵੇਕ ਦਿੱਤਾ ਹੈ, ਤੈਨੂੰ ਬੁੱਧੀ ਦਿੱਤੀ ਹੈ, ਤੈਨੂੰ ਪਰਮਾਤਮਾ ਪਰਮੇਸ਼ਵਰ ਨੇ ਬੁੱਧੀ ਦਿੱਤੀ ਹੈ, ਮੰਨਣ ਦੀ ਸ਼ਕਤੀ ਦਿੱਤੀ ਹੈ, ਚਿੰਤਨ ਦੀ ਸ਼ਕਤੀ ਦਿੱਤੀ ਹੈ, ਵਿਵੇਕ ਦੀ ਸ਼ਕਤੀ ਦਿੱਤੀ ਹੈ। ਸਾਰਾ ਕੁਝ ਸਾਡੇ ਮਨ ਦੀਆਂ ਤਾਕਤਾਂ ਨੇ। ਮਨ ਦੇ 4 ਭਾਗ ਨੇ ਨਾ, ਮਨ, ਬੁੱਧ, ਚਿੱਤ, ਅਹੰਕਾਰ, ਇਹਨੂੰ ਅੰਤਹਿਕਰਨ ਕਿਹਾ ਜਾਂਦਾ। ਇਹ ਸਾਡੇ ਅੰਦਰ ਦੇ ਵਿੱਚ ਚੱਲਦਾ ਹੈ, ਚਤੁਸ਼ਟਕਰਨ ਹੈ, ਇਹਦੇ ਤੋਂ ਇਨਸਾਨ ਬਣਦਾ। ਅਸੀਂ ਸੋਚਨੇ ਆ ਵੀ ਅੱਖਾਂ, ਮੂੰਹ, ਨੱਕ, ਕੰਨ, ਬਾਹਰ ਦਾ ਸਰੀਰ ਮਿਲ ਗਿਆ, ਇਹ ਸਨ ਇਨਸਾਨ ਹੈ। ਨਹੀਂ, ਇਹ ਇਨਸਾਨ ਨਹੀਂ, ਇਹ ਤੇ ਢਾਂਚਾ ਹੈ, ਇਹ ਤਾਂ ਬਾਹਰ ਦਾ ਰੂਪ ਹੈ, ਇਹਦੇ ਅੰਦਰ ਜੋ ਵਸਦਾ ਉਹਦੇ ਤੋਂ ਪ੍ਰਤੀਤ ਹੋਏਗਾ ਵੀ ਇਹ ਇਨਸਾਨ ਹੈ ਕਿ ਪਸ਼ੂ ਹੈ ਕਿ ਦੇਵਤਾ ਹੈ। ਇਹਦੇ ਅੰਦਰ ਜੋ ਰਹਿੰਦੀ ਵਸਤੂ ਹੈ, ਮਨ ਜਿਹੜਾ ਰਹਿੰਦਾ ਹੈ, ਬੁੱਧੀ ਜੋ ਰਹਿੰਦੀ ਹੈ, ਚਿੱਤ ਵਿੱਚ ਜੋ ਹੈ, ਮੰਨਣ ਵਿੱਚ ਜੋ ਹੈ, ਉਹਦੇ ਰਾਹੀਂ ਇਹਦਾ ਪਤਾ ਲੱਗੇਗਾ ਵੀ ਇਹ ਪਸ਼ੂ ਹੈ, ਇਹ ਇਨਸਾਨ ਹੈ ਤੇ ਇਹ ਦੇਵਤਾ ਹੈ। ਜੋ ਮੈਂ ਆਰੰਭ ਵਿੱਚ ਅਰਜ਼ ਕੀਤੀ ਵੀ ਸੰਸਾਰ ਦੇ ਵਿੱਚ ਪਸ਼ੂਆਂ ਦੇ ਬਿੰਬ ਲੈ ਕੇ ਗੁਰੂ ਸਾਹਿਬ ਜੀ ਨੇ ਮਨੁੱਖ ਦੀ ਤੁਲਨਾ ਕੀਤੀ, ਮਨੁੱਖ ਨੂੰ ਸਮਝਾਇਆ, ਚੰਗੇ ਗੁਣ ਵੀ ਲਏ ਨੇ, ਮਾੜੇ ਗੁਣ ਵੀ ਲਏ ਨੇ। ਮ੍ਰਿਗ ਤੋਂ ਚੰਗਾ ਗੁਣ ਲਿਆ, ਕਿਤੇ ਉਹ ਮੱਛੀ ਤੋਂ ਚੰਗਾ ਗੁਣ ਲਿਆ, ਹਿਰਨ ਤੋਂ ਚੰਗਾ ਗੁਣ ਲਿਆ, ਬਬੀਹੇ ਤੋਂ ਲਿਆ, ਇਉਂ ਕਹਿ ਲਈਏ ਭਵਰੇ ਤੋਂ ਲਿਆ, ਪਤੰਗ ਤੋਂ ਲਿਆ, ਸਾਰਿਆਂ ਤੋਂ ਚੰਗੇ ਗੁਣ ਲਏ ਨੇ ਕਿ ਇਹਨਾਂ ਵਿੱਚ ਪ੍ਰੇਮ ਹੈ, ਮੱਛੀ ਦਾ ਜਲ ਦੇ ਨਾਲ ਹੈ, ਬਬੀਹੇ ਦਾ ਜਿਹੜਾ ਸਵਾਂਤੀ ਬੂੰਦ ਨਾਲ ਹੈ, ਭਵਰੇ ਦਾ ਫੁੱਲ ਦੇ ਮਕਰੰਦ ਨਾਲ ਹੈ, ਦੀਪਕ ਦਾ ਅਗਨ ਦੇ ਨਾਲ ਹੈ, ਮ੍ਰਿਗ ਦਾ ਨਾਦ ਦੇ ਨਾਲ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਉਂ ਇਹਨਾਂ ਜਗਿਆਸੂਆਂ ਨੂੰ ਮ੍ਰਿਗ ਵਰਗਾ ਕਿਹਾ, ਰੱਬ ਦੇ ਪਿਆਰਿਆਂ ਨੂੰ ਮ੍ਰਿਗ ਵਰਗਾ ਕਿਹਾ ਕਿ ਜਿਵੇਂ ਨਾਦ ਕੁਰੰਗੈ ਵਿਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਕਹਿੰਦੇ ਸੰਤਾਂ ਦੀ ਪ੍ਰੀਤ ਵੀ ਇਸ ਤਰ੍ਹਾਂ ਦੀ ਹੈ, ਮ੍ਰਿਗ ਵਰਗੀ, ਜਿਵੇਂ ਮ੍ਰਿਗ ਨਾਦ ਸੁਣ ਕੇ ਤ੍ਰਿਪਤ ਹੁੰਦਾ ਹੈ, ਪਤੰਗਾ ਦੀਵੇ ਤੇ ਆਪਣਾ ਆਪਾ ਵਾਰ ਕੇ ਇਉਂ ਕਹਿ ਲਈਏ ਪ੍ਰਵਾਨ ਚੜ ਜਾਂਦਾ, ਤਿਉਂ ਸੰਤ ਜਨਾ ਹਰ ਪ੍ਰੀਤ ਹੈ। ਇੱਥੇ ਚੰਗੇ ਗੁਣ ਲੈ ਲਏ, ਬਿੰਬਕ ਸੁਰਜ ਲਿਆ, ਤੇ ਕਿਤੇ ਮਾੜੇ। ਜਦੋਂ ਮਨੁੱਖ ਅੰਦਰ ਲੋਭ ਜਾਗਦਾ ਹੈ, ਫਿਰ ਗੁਰੂ ਸਾਹਿਬ ਨੇ ਕਿਹਾ ਵੀ ਇਹ ਮਨੁੱਖ ਨਹੀਂ, ਇਹ ਸਵਾਨ ਹੈ, ਕੁੱਕਰ ਹੈ। ਜਦੋਂ ਇਹਦੇ ਅੰਦਰ ਅਗਿਆਨਤਾ ਪਸਰ ਜਾਂਦੀ, ਫਿਰ ਗੁਰੂ ਸਾਹਿਬ ਨੇ ਕਿਹਾ ਮਨੁੱਖ ਨਹੀਂ, ਇਹ ਗਧਾ ਹੈ, ਖੋਤਾ ਹੈ, ਗਰਦਭ ਦੀ ਨਿਆਈ ਹੈ, ਹੰਕਾਰ ਕਰਦਾ ਹੈ, ਇਹ ਕਾਮੁਕ ਹਾਥੀ ਦੀ ਨਿਆਈ ਹੈ, ਇਹ ਜਾਨਵਰਾਂ ਦੀ ਨਿਆਈ ਹੈ। ਸੋ ਗੁਰੂ ਸਾਹਿਬ ਨੇ ਮਨੁੱਖ ਦੇ ਅੰਦਰ ਹੀ ਗੁਣ ਤੇ ਔਗਣਾਂ ਦੇ ਬਿੰਬ ਨਾਲ ਸਮਝਾਇਆ। ਇੱਥੇ ਸਤਿਗੁਰੂ ਜੀ ਸਮਝਾ ਰਹੇ ਨੇ ਤੀਸਰੇ ਪਾਤਸ਼ਾਹ ਕਿ ਹੇ ਮਨ, ਤੂੰ ਬਬੀਹੇ ਵਰਗਾ ਹੈ, ਪੁਕਾਰ ਤੇ ਰਿਹਾ, ਪਰ ਬਬੀਹੇ ਨੂੰ ਤੇ ਸੋਝੀ ਨਹੀਂ, ਤੈਨੂੰ ਤਾਂ ਸਮਝ ਹੈ, ਤੈਨੂੰ ਤਾਂ ਵਿਵੇਕ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਘੱਟ ਘੱਟ ਵਿੱਚ ਵਸਦਾ ਹੈ, ਕਿਤਿਓਂ ਵੀ ਤੂੰ ਉਸ ਨੂੰ ਪ੍ਰਾਪਤ ਕਰ ਸਕਦਾ ਹੈ, ਇਹ ਬੁੱਝ ਤੈਨੂੰ ਜੇ ਮਿਲ ਜਾਏ ਤੇ ਤੂੰ ਪਸ਼ੂ ਤੋਂ ਦੇਵਤਾ ਹੋ ਜਾਵੇਂ।
1: ਅੰਮ੍ਰਿਤ ਹਰ ਕਾ ਨਾਮ ਹੈ ਜਿਤ ਪੀਤੈ ਤਿਖ ਜਾਏ।
0: ਹਾਂ, ਇਹ ਪਰਮਾਤਮਾ ਪਰਮੇਸ਼ਵਰ ਦਾ ਨਾਮ ਹੀ ਉਹ ਸਵਾਂਤੀ ਬੂੰਦ ਹੈ, ਇਹ ਨਾਮ ਹੀ ਜਿਹੜਾ ਹੈ ਉਹ ਤੇਰੀ ਤਿੱਖ ਨੂੰ ਮਿਟਾ ਸਕਦਾ, ਅੰਦਰ ਦੀ ਤਿੱਖ, ਆਤਮਕ ਭੁੱਖ, ਮਾਨਸਿਕ ਭੁੱਖ, ਪਿਆਸ ਸਰੀਰਕ ਹੈ, ਇੱਕ ਭੁੱਖ ਇੱਕ ਪਿਆਸ ਸਰੀਰ ਦੀ ਹੈ, ਸਰੀਰ ਦੀ ਭੁੱਖ ਸਰੀਰ ਦੀ ਪਿਆਸ ਕੁਝ ਮਿੰਟਾਂ ਵਿੱਚ ਬੁੱਝ ਜਾਂਦੀ ਹੈ ਤੇ ਕੁਝ ਘੰਟੇ ਬੰਦਾ ਤ੍ਰਿਪਤ ਰਹਿੰਦਾ, ਪਰ ਮਨ ਦੀ ਭੁੱਖ ਮਨ ਦੀ ਪਿਆਸ ਪਦਾਰਥਾਂ ਨਾਲ ਬੁੱਝਦੀ ਨਹੀਂ, ਬੰਦਾ ਯਤਨ ਹੀ ਕਰਦਾ। ਅਸੀਂ ਸਾਰੇ ਇਹ ਸੋਚਦੇ ਹਾਂ ਵੀ ਜਿਨ੍ਹਾਂ ਪਦਾਰਥਾਂ ਨਾਲ ਸਾਡੇ ਸਰੀਰ ਦੀ ਭੁੱਖ ਮਿਟਦੀ ਹੈ ਨਾ, ਉਹ ਪਦਾਰਥ ਹੀ ਸਾਡੇ ਮਨ ਦੀ ਭੁੱਖ ਮਿਟਾ ਦੇਣ, ਜਿੱਥੋਂ ਬੰਦੇ ਦੀ ਬਰਬਾਦੀ ਦਾ ਰਾਹ ਸ਼ੁਰੂ ਹੁੰਦਾ। ਜਿੱਥੋਂ ਬੰਦੇ ਦੇ ਦੁੱਖਾਂ ਦਾ ਰਾਹ ਸ਼ੁਰੂ ਹੁੰਦਾ ਹੈ। ਇਹ ਤਾਂ ਅਗਿਆਨਤਾ ਹੈ ਕਿ ਜੋ ਵਸਤੂ ਜਿਸ ਚੀਜ਼ ਲਈ ਬਣੀ ਹੈ ਬੰਦਾ ਉਹਨੂੰ ਉਹਦੇ ਰਾਹੀਂ ਨਹੀਂ ਵਰਤਦਾ, ਉਹਨੂੰ ਕਹਿੰਦਾ ਵੀ ਦੂਜੇ ਲਈ ਵੀ ਇਹੀ ਚੱਲੇ। ਹੁਣ ਸਰੀਰ ਦੇ ਪਦਾਰਥ ਨੇ ਸਰੀਰ ਦੀ ਭੁੱਖ ਤਾਂ ਦੂਰ ਕਰ ਦਿੰਦੇ ਨੇ, ਮਨੁੱਖ ਦੀ ਭੁੱਖ ਦੋ ਪ੍ਰਸ਼ਾਦਿਆਂ ਨਾਲ ਦੋ ਵਕਤ ਨਾਲ ਪੂਰੀ ਹੋ ਜਾਂਦੀ, ਪਦਾਰਥਾਂ ਦਾ ਸੇਵਨ ਕਰਕੇ ਪੂਰੀ ਹੋ ਜਾਂਦੀ ਹੈ। ਕੁਝ ਵਸਤਰਾਂ ਨਾਲ, ਪੰਜ ਸੱਤ ਗਜ ਦੇ ਵਸਤਰ ਨਾਲ ਇਹਦਾ ਨੰਗੇਜ ਕੱਜਿਆ ਜਾਂਦਾ ਹੈ, ਪਰ ਜਦੋਂ ਇਹ ਚੀਜ਼ ਮਨ ਦੇ ਉੱਤੇ ਹਾਵੀ ਹੋ ਜਾਂਦੀ ਹੈ ਫਿਰ ਮਨ ਪੁਰੀਆਂ ਨਾਲ ਵੀ ਨਹੀਂ ਰੱਜਦਾ, ਅਨੇਕਾਂ ਤਰ੍ਹਾਂ ਦੇ ਪਦਾਰਥ ਕੈਦ ਕਰ ਲੈਂਦਾ, ਜੋੜ ਲੈਂਦਾ, ਪੂੰਜੀਪਤੀ ਬਣ ਜਾਂਦਾ, ਲੋਕਾਂ ਦੇ ਹੱਕ ਵੀ ਇਕੱਠੇ ਕਰ ਲੈਂਦਾ, ਮਾਰ ਲੈਂਦਾ, ਸੋਚਦਾ ਵੀ ਮੈਂ ਇਹਨਾਂ ਪਦਾਰਥਾਂ ਨਾਲ ਮਨ ਨੂੰ ਵੀ ਰਜਾਣਾ, ਤੇ ਮਨ ਇਹਨਾਂ ਪਦਾਰਥਾਂ ਨਾਲ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਕਦੀ ਨਹੀਂ ਰੱਜਦੇ, ਕਿਉਂਕਿ ਮਨ ਦਾ ਇਹ ਵਿਸ਼ਾ ਹੀ ਨਹੀਂ, ਮਨ ਦਾ ਇਹ ਭੋਜਨ ਹੀ ਨਹੀਂ, ਮਨ ਦੀ ਇਹ ਖੁਰਾਕ ਹੀ ਨਹੀਂ। ਮਨ ਸਗੋਂ ਹੋਰ ਹੋਰ ਕਰ ਕਰਕੇ ਸਰੀਰ ਨੂੰ ਵੀ ਰੋਗੀ ਬਣਾ ਦਿੰਦਾ, ਸਰੀਰ ਨੂੰ ਵੀ ਬਿਮਾਰ ਕਰ ਦਿੰਦਾ। ਜਦੋਂ ਮਨੁੱਖ ਮਨ ਦੇ ਪਿੱਛੇ ਲੱਗ ਕੇ ਸਰੀਰ ਨੂੰ ਵੀ ਇਸ ਆਹਰ ਲਾਉਂਦਾ ਨਾ, ਕਿਉਂਕਿ ਭੋਗਣਾ ਉਹਨੇ ਸਰੀਰ ਦੇ ਦੁਆਰਾ ਹੀ ਹੈ, ਰਸ ਉਹਨੇ ਇੰਦਰਿਆਂ ਦੁਆਰਾ ਹੀ ਲੈਣਾ, ਤੇ ਸਰੀਰ ਦੇ ਇੰਦਰੇ ਨਿਡਾਲ ਹੋ ਜਾਂਦੇ ਨੇ, ਸਰੀਰ ਦੇ ਇੰਦਰੇ ਥੱਕ ਜਾਂਦੇ ਨੇ, ਟੁੱਟ ਜਾਂਦੇ ਨੇ, ਪਰ ਮਨ ਨਹੀਂ ਰੱਜਦਾ। ਮਨ ਫਿਰ ਇਹਨਾਂ ਕੋਲੋਂ ਧੱਕੇ ਨਾਲ, ਜਿਵੇਂ ਜ਼ਾਲਮ ਰਾਜਾ ਮਜ਼ਦੂਰ ਕੋਲ, ਗੁਲਾਮਾਂ ਕੋਲ ਕੰਮ ਕਰਾਉਂਦਾ ਨਾ, ਕਿੱਡਾ ਨਿਰਦਈ ਹੋ ਜਾਂਦਾ। ਗੁਲਾਮ ਉਹਨੇ ਰੱਖੇ ਹੁੰਦੇ ਨੇ, ਖਰੀਦੇ ਹੁੰਦੇ ਨੇ, ਤੇ ਉਹ ਗੁਲਾਮਾਂ ਦਾ ਨਾ ਭੋਜਨ ਚੰਗਾ ਦਿੰਦਾ ਉਹਨਾਂ ਨੂੰ, ਨਾ ਰਹਿਣ ਸਹਿਣ ਉਹਨਾਂ ਦਾ ਚੰਗਾ ਹੁੰਦਾ, ਪਰ ਉਹਨਾਂ ਤੋਂ ਸਜ਼ਾ ਦੇ ਦੇ ਕੇ ਉਹਨਾਂ ਤੋਂ ਕੰਮ ਕਰਾਈ ਜਾਂਦਾ ਤੇ ਆਪਣਾ ਘਰ ਭਰੀ ਜਾਂਦਾ, ਆਪਣੀ ਤ੍ਰਿਪਤੀ ਕਰਦਾ। ਮਨ ਉਸੇ ਤਰ੍ਹਾਂ ਹੀ ਹੰਕਾਰੀ ਰਾਜਾ ਬਣ ਕੇ, ਜ਼ਾਲਮ ਰਾਜਾ ਬਣ ਕੇ, ਤਾਨਾਸ਼ਾਹ ਬਣ ਕੇ ਬੈਠਾ, ਤੇ ਆ ਇੰਦਰੇ ਜਿਹੜੇ ਨੇ ਦਸ ਇਹਦੇ ਗੁਲਾਮ ਨੇ, ਇਹਨਾਂ ਨੂੰ ਉਹਨੇ ਗੁਲਾਮ ਕੀਤਾ ਹੋਇਆ, ਆਜ਼ਾਦ ਨਹੀਂ ਕੀਤਾ। ਗੁਲਾਮ ਹੋ ਕਰਕੇ ਇੰਦਰੇ ਫਿਰ ਦਿਨ ਰਾਤ ਲੱਗੇ ਰਹਿੰਦੇ ਨੇ ਇਹਦੀ ਪੂਰਤੀ ਕਰਨ ਵਾਸਤੇ, ਵੀ ਕਿਤੇ ਸਾਡਾ ਬਾਦਸ਼ਾਹ ਰੱਜ ਜਾਏ, ਸਾਡਾ ਰਾਜਾ ਰੱਜ ਜਾਏ, ਆਪਣਾ ਆਪਾ ਖਤਮ ਕਰ ਦਿੰਦੇ ਨੇ ਇੰਦਰੇ। ਕੰਨ, ਅੱਖਾਂ, ਨਾਸਕਾ, ਰਸਨਾ, ਸਰੀਰ ਡਾਵਾਂਡੋਲ ਹੋ ਜਾਂਦਾ, ਪਰ ਇਹਦੀ ਤ੍ਰਿਪਤੀ ਨਹੀਂ ਹੁੰਦੀ। ਇਹਦੀ ਤ੍ਰਿਪਤੀ ਨਹੀਂ ਹੁੰਦੀ ਤੇ ਫਿਰ ਇਹ ਕੁਝ ਹੋਰ ਅਗਾਂ ਲੱਭ ਲੈਂਦਾ। ਤਾਂ ਹੀ ਮਨ ਦੀ ਵਾਸਨਾ ਹੀ ਬੰਦੇ ਨੂੰ ਅੱਗੇ ਅੱਗੇ ਤੋਰਦੀ ਹੈ ਨਾ। ਜਿਸ ਇੰਦਰੇ ਦਾ ਜ਼ਿਆਦਾ ਪਿਆਸਾ ਹੋਏਗਾ ਨਾ ਮਨ, ਇਹ ਵਿਦਵਾਨ ਤੇ ਰੱਬ ਦੇ ਪਿਆਰੇ ਮੰਨਦੇ ਨੇ, ਜਿਸ ਬੰਦੇ ਨੂੰ ਜਿਸ ਇੰਦਰੀ ਦੀ ਜ਼ਿਆਦਾ ਭੁੱਖ ਹੋਏਗੀ ਤੇ ਸਾਰੀ ਉਮਰ ਉਹਦੀ ਵਰਤੋਂ ਕਰਕੇ ਉਹ ਆਪਣੇ ਆਪ ਨੂੰ ਰਜਾਣ ਦਾ, ਤ੍ਰਿਪਤ ਕਰਨ ਦਾ ਯਤਨ ਕਰਦਾ ਪਰ ਤ੍ਰਿਪਤ ਹੁੰਦਾ ਨਹੀਂ, ਤੇ ਉਦੋਂ ਬਾਅਦ ਉਹਦਾ ਅਗਲਾ ਜਨਮ ਉਸ ਇੰਦਰੀ ਪ੍ਰਧਾਨ ਕਿਸੇ ਜੀਵ ਦੇ ਅਨੁਸਾਰ ਹੀ ਹੁੰਦਾ। ਮੰਨ ਲਓ ਜਿਵੇਂ ਕਿਸੇ ਨੂੰ ਰਸ ਰਸਨਾ ਦਾ ਹੈ, ਉਹਦਾ ਅਗਲਾ ਜਵਾਨ ਜਿਹੜਾ ਜੀਵਨ ਹੈ ਉਹ ਮੱਛੀ ਵਾਲਾ ਹੀ ਹੋਏਗਾ। ਜੇ ਕਿਸੇ ਦਾ ਕਾਮੁਕ ਜੀਵਨ ਹੈ, ਉਹਦਾ ਅਗਲਾ ਜੀਵਨ ਜਿਹੜਾ ਹੈ ਉਹ ਇਸ ਤਰ੍ਹਾਂ ਹਾਥੀ ਵਾਲਾ ਹੀ ਹੋਏਗਾ। ਜੇ ਕੋਈ ਮਾਇਆਧਾਰੀ ਹੈ, ਨੇਤਰਾਂ ਵਾਲਾ ਕਿਸੇ ਨੂੰ ਰੋਗ ਹੈ, ਉਹਦਾ ਹੋਰ ਤਰ੍ਹਾਂ ਦਾ ਜੀਵਨ ਹੋਏਗਾ। ਕਿਉਂਕਿ ਭਾਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਿੱਚ ਭਗਤ ਬਾਣੀ ਵਿੱਚ ਭਗਤ ਜੀ ਨੇ ਸਪਸ਼ਟ ਦੱਸਿਆ ਹੈ, ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੌਨ ਵੱਲ ਵੱਲ ਅਉਤਰੈ। ਸਰਪ ਦੀ ਜੌਨ ਹੈ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਭਾਵ ਕੇ ਧੀਆਂ ਪੁੱਤਰਾਂ ਦਾ ਸਿਮਰਨ ਕਰਨਾ। ਅੰਤ ਕਾਲ ਜੋ ਮੰਦਰ ਸਿਮਰੈ, ਮਹਿਲ ਮਾੜੀਆਂ ਦਾ ਸਿਮਰਨ ਕਰਨਾ। ਪ੍ਰੇਤ ਜੌਨ ਵੱਲ ਵੱਲ ਅਉਤਰੈ, ਪ੍ਰੇਤ ਦੀ ਜੂਨ ਹੈ, ਲੰਮੀ ਜੂਨ ਹੈ, ਇੱਕ ਥਾਂ ਤੇ ਕਈ ਹਜ਼ਾਰਾਂ ਸਾਲ ਬੈਠੇ ਰਹਿੰਦੇ ਨੇ। ਸੋ ਭਾਵ ਇਹ ਹੈ ਕਿ ਮਨ ਦੀ ਵਾਸ਼ਨਾ ਹੀ ਮਨੁੱਖ ਦੇ ਅਗਲੇ ਸਰੀਰ ਦਾ ਕਾਰਨ ਬਣਦੀ ਹੈ। ਜਿਹੜੀ ਸਾਡੀ ਅੰਤ ਸਮੇਂ ਵਾਸ਼ਨਾ ਹੋਏਗੀ ਨਾ, ਪ੍ਰਬਲ ਵਾਸ਼ਨਾ, ਤੇ ਪ੍ਰਬਲ ਵਾਸ਼ਨਾ ਉਹੀ ਹੁੰਦੀ ਹੈ ਜਿਹੜੀ ਸਾਰੀ ਉਮਰ ਬਣੀ ਰਹਿੰਦੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਹੁਣ ਤਾਂ ਮਨੁੱਖ ਦਾ ਅਖੀਰਲਾ ਸਮਾਂ ਹੈ, ਇਹਨੂੰ ਕਹੋ ਵਾਹਿਗੁਰੂ ਕਹਿ ਲਏ, ਰਾਮ ਰਾਮ ਜਪ ਲਏ, ਹਰੀ ਹਰੀ ਕਰ ਲਏ, ਪਰ ਜਵਾਨ ਨਾਲ ਭਾਵੇਂ ਉਹ ਡਰਦਾ ਹੋਇਆ ਆਖੀ ਜਾਏ, ਪਰ ਮਨ ਵਿੱਚ ਜਿਹੜੀ ਵਾਸ਼ਨਾ ਬਣੀ ਹੁੰਦੀ ਹੈ ਉਹਨੇ ਤੈਅ ਕਰ ਲਿਆ ਹੁੰਦਾ ਵੀ ਹੁਣ ਇਹਨੇ ਕਿੱਥੇ ਜਾਣਾ ਹੈ। ਅੰਤ ਸਮੇਂ ਮਨ ਤੋਂ ਵੀ ਉਹੀ ਕਹਿ ਸਕਦਾ ਜਿਹਦਾ ਵਾਸ਼ਨਾ, ਜਿਹਦੇ ਅੰਦਰ ਕਾਮਨਾ ਵਾਹਿਗੁਰੂ ਦੇ ਪਿਆਰ ਦੀ ਲਗਾਤਾਰ ਚੱਲਦੀ ਰਹੀ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ। ਭਗਤ ਤਰਲੋਚਨ ਜੀ ਕਹਿੰਦੇ ਉਹ ਮੁਕਤ ਹੋ ਜਾਂਦਾ, ਕਿਉਂਕਿ ਉਹਦੇ ਅੰਦਰ ਕੋਈ ਕਾਮਨਾ ਹੀ ਬਾਕੀ ਨਹੀਂ ਰਹੀ ਕਿ ਮੇਰਾ ਕੋਈ ਕੰਮ ਹੀ ਨਹੀਂ ਰਹਿ ਗਿਆ ਜਗਤ ਸੰਸਾਰ ਵਿੱਚ। ਮਰਨ ਤੋਂ ਪਹਿਲਾਂ ਜਿਸ ਪ੍ਰਾਣੀ ਨੇ ਆਪਣੇ ਆਪ ਨੂੰ ਮੁਕਤ ਕਰ ਲਿਆ, ਮਰਨੋਂ ਉਪਰੰਤ ਵੀ ਉਹ ਮੁਕਤ ਹੈ, ਤੇ ਜਿਹੜਾ ਮਰਨ ਤੋਂ ਪਹਿਲਾਂ ਮੁਕਤ ਨਹੀਂ ਹੋਇਆ ਉਹਦੇ ਅੰਦਰ ਕੋਈ ਨਾ ਕੋਈ ਫੁਰਨਾ ਰਹਿ ਗਿਆ। ਇੱਥੋਂ ਤੱਕ ਰੱਬ ਦੇ ਪਿਆਰਿਆਂ ਨੇ ਬਚਨ ਕੀਤੇ ਨੇ, ਉਹਨਾਂ ਦੇ ਜੀਵਨ ਘਟਨਾਵਾਂ ਗਾਥਾਵਾਂ ਚ ਮਿਲਦੇ ਨੇ ਕਿ ਬੜੇ ਬੜੇ ਜਪੀ ਤਪੀ ਬੜੇ ਬੜੇ ਸਾਧਕ ਉਹਨਾਂ ਦੇ ਅੰਦਰ ਵੀ ਜੇ ਕੋਈ ਇੱਕ ਅੱਧਾ ਫੁਰਨਾ, ਕਿਉਂਕਿ ਫੁਰਨਾ ਬੜਾ ਬਰੀਕ ਤੇ ਬੜਾ ਤਾਕਤਵਾਲ ਹੈ, ਜੇ ਉਹਨਾਂ ਦੇ ਅੰਦਰ ਕੋਈ ਐਸਾ ਫੁਰਨਾ ਪ੍ਰਬਲ ਹੋ ਗਿਆ ਨਾ ਮਰਨ ਵੇਲੇ ਵੀ, ਤੇ ਉਹ ਫੁਰਨੇ ਕਰਕੇ ਵੀ ਉਹਨਾਂ ਦਾ ਜਨਮ ਹੁੰਦਾ ਹੈ। ਹਾਲਾਂਕਿ ਭਗਤੀ ਸਾਧਨਾ ਹੋਵੇ ਪਰ ਫੁਰਨਾ ਬਣ ਗਿਆ, ਫੁਰਨਾ ਐਸੀ ਪ੍ਰਬਲ ਚੀਜ਼ ਹੈ ਜੋ ਸਾਡੇ ਸੰਸਕਾਰਾਂ ਦੇ ਕਰਕੇ ਜਨਮ ਦਾ ਕਾਰਨ ਬਣ ਜਾਂਦੀ, ਤੇ ਜਿਨ੍ਹਾਂ ਦੇ ਫੁਰਨੇ ਜਿਉਂਦੇ ਜੀ ਮੁੱਕ ਗਏ ਉਹ ਮੁਕਤ ਨੇ, ਜੀਵਤ ਹੀ ਮੁਕਤ ਹੈ, ਫਿਰ ਉਹ ਮਰਨੋ ਉਪਰੰਤ ਵੀ ਉਹਦੇ ਵਿੱਚ ਹੀ ਸਮਾ ਜਾਂਦੇ ਨੇ। ਲਹਿਰ ਉੱਠਦੀ ਨਹੀਂ, ਲਹਿਰ ਤੇ ਕਿਸੇ ਹਵਾ ਨਾਲ ਹੀ ਉੱਠਣੀ ਹੈ ਨਾ, ਸਮੁੰਦਰ ਵਿੱਚ ਪਾਣੀ ਚੱਲਦਾ ਹੈ, ਹਾਲਾਂਕਿ ਉਹ ਜੀਵਨ ਵੀ ਉਹਦਾ ਹੀ ਰੂਪ ਹੈ ਪਰ ਉਹਦੇ ਅੰਦਰ ਅਗਿਆਨਤਾ ਕਰਕੇ ਭਿੰਨਤਾ ਲੱਗਦੀ ਹੈ। ਜਦੋਂ ਹਵਾ ਦਾ ਬੁੱਲਾ ਹੁੰਦਾ ਉਦੋਂ ਲਹਿਰਾਂ ਬਣਦੀਆਂ ਨੇ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਜਦੋਂ ਹੀ ਜੀਵ ਦੇ ਅੰਦਰ ਕੋਈ ਵਿਕਾਰਾਂ ਦਾ ਫੁਰਨਾ ਹਵਾ ਦਾ ਬੁੱਲਾ ਹੁੰਦਾ ਉਸੇ ਤਰ੍ਹਾਂ ਫਿਰ ਇਹਦਾ ਜਨਮ ਬਣ ਜਾਂਦਾ। ਪ੍ਰਦਾਤਾ ਜੀ ਕਹਿੰਦੇ ਇਹ ਫੁਰਨੇ ਮਿਟਣੇ ਕਿਹਦੇ ਨਾਲ, ਫੁਰਨਿਆਂ ਨੇ ਫੁਰਨਿਆਂ ਨਾਲ ਨਹੀਂ ਮਿਟਣਾ, ਬੰਦੇ ਦੇ ਵਿਚਾਰ ਨੂੰ ਵਿਚਾਰ ਨਾਲ ਨਹੀਂ ਮਾਰਿਆ ਜਾ ਸਕਦਾ, ਖਤਮ ਨਹੀਂ ਕੀਤਾ ਜਾ ਸਕਦਾ। ਇੱਕ ਵਿਚਾਰ ਦੂਜੀ ਵਿਚਾਰ ਨੂੰ ਮਾਰ ਦੇਗੀ ਪਰ ਫਿਰ ਅਗਲੀ ਵਿਚਾਰ ਸ਼ੁਰੂ ਹੋ ਜਾਏਗੀ, ਫਿਰ ਅਗਲੀ ਵਿਚਾਰ ਸ਼ੁਰੂ ਹੋ ਜਾਏਗੀ। ਇਹ ਸਾਰੇ ਫੁਰਨਿਆਂ ਦੇ ਮਿਟਾਉਣ ਦਾ ਇੱਕੋ ਇੱਕ ਤਰੀਕਾ ਹੈ, ਦਾਤਾ ਜੀ ਕਹਿੰਦੇ ਅੰਮ੍ਰਿਤ ਨਾਮ, ਵਾਹਿਗੁਰੂ ਦੀ ਕੀਰਤੀ, ਭਗਤੀ ਪਰਮੇਸ਼ਵਰ ਦੀ। ਜਿਹਦੇ ਕੋਲ ਪਰਮੇਸ਼ਵਰ ਦੀ ਭਗਤੀ ਹੈ ਉਹਦੇ ਅੰਦਰ ਦੀ ਤਿੱਖ ਮਿਟ ਜਾਂਦੀ। ਤਿੱਖ ਨਾਮ ਇੱਥੇ ਹੁਣ ਫੁਰਨਿਆਂ ਦਾ ਹੀ ਹੈ, ਤਿੱਖ ਨਾਮ ਤ੍ਰਿਸ਼ਨਾ ਹੈ, ਤ੍ਰਿਖ ਨਾਮ ਵਾਸ਼ਨਾ ਦਾ, ਪਿਆਸ ਦੀ ਗੱਲ ਕੀਤੀ ਨਾ, ਬੰਦਾ ਪਾਣੀ ਪੀ ਜਾਵੇ ਉਹਦੀ ਪਿਆਸ ਤ੍ਰੇਹ ਨਾ ਮਿਟੇ, ਇਹਦਾ ਮਤਲਬ ਹੈ ਉਹ ਰੋਗੀ ਹੈ, ਉਹਨੂੰ ਕੋਈ ਬਿਮਾਰੀ ਹੈ, ਕੋਈ ਰੋਗ ਹੈ ਅੰਦਰ ਜਿਹੜਾ ਵਾਰ ਵਾਰ ਉਹਨੂੰ ਪਿਆਸ ਲੱਗਦੀ, ਵਾਰ ਵਾਰ ਪਿਆਸ ਲੱਗਦੀ ਤੇ ਬਿਜਦੀ ਨਹੀਂ ਪਈ ਪਾਣੀ ਨਾਲ, ਹੋਰ ਹੋ ਜਾਂਦੀ। ਬਾਬਾ ਜੀ ਦਾ ਬਚਨ ਹੁੰਦਾ ਨਾ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ। ਬਾਬਾ ਕਬੀਰ ਜੀ ਦਾ ਸ਼ਬਦ ਹੈ, ਹੇ ਮੇਰੇ ਪਰਮਾਤਮਾ ਮੇਰੇ ਅੰਦਰ ਦੀ ਪਿਆਸ ਨਹੀਂ ਮਿਟਦੀ ਪਈ, ਮੈਂ ਪਾਣੀ ਵਿੱਚ ਹੀ ਰਹਿ ਰਿਹਾ। ਮੱਛੀ ਦੀ ਗੱਲ ਕਰਦੇ ਨੇ, ਪਾਣੀ ਵਿੱਚ ਹੀ ਰਹਿ ਰਹੀ ਹੈ, ਪਾਣੀ ਵਿੱਚ ਰਹਿ ਕੇ ਵੀ ਪਿਆਸੀ ਹੈ। ਇਹ ਮਨੁੱਖ ਦਾ ਹਾਲ ਹੈ ਵੀ ਇਸ ਜਗਤ ਸੰਸਾਰ ਵਿੱਚ ਰਹਿ ਰਿਹਾ ਹੈ, ਪਦਾਰਥਾਂ ਵਿੱਚ ਰਹਿ ਰਿਹਾ, ਪਰ ਇਹਨਾਂ ਪਦਾਰਥਾਂ ਨਾਲ ਭੁੱਖ ਮਿਟਦੀ ਨਹੀਂ ਪਈ, ਹੋਰ ਵੱਧਦੀ ਹੈ, ਕਿਉਂਕਿ ਇਹਦੇ ਸਾਧਨ ਨਹੀਂ, ਇਹਦਾ ਉਹ ਰੂਪ ਹੀ ਨਹੀਂ। ਦਤਾਰ ਜੀ ਕਹਿੰਦੇ ਤਿੱਖ ਮਿਟਣੀ ਹੈ ਪਰਮਾਤਮਾ ਦੇ ਨਾਮ ਨਾਲ, ਵਾਹਿਗੁਰੂ ਦੀ ਕਿਰਪਾ ਦੇ ਨਾਲ, ਸੰਤੋਖ ਨਾਲ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਬਿਨਾਂ ਵਾਹਿਗੁਰੂ ਦੇ ਨਾਮ ਤੋਂ ਸੰਤੋਖ ਨਹੀਂ ਆਉਂਦਾ। ਸੋ ਗੁਰੂ ਸਾਹਿਬ ਜੀ ਮਨ ਰੂਪੀ ਬਬੀਹੇ ਨੂੰ ਆਖਦੇ ਨੇ, ਹੇ ਭਾਈ ਤੂੰ ਉਹ ਪਸ਼ੂ ਤੇ ਹੈ ਨਹੀਂ, ਤੈਨੂੰ ਸੋਝੀ ਹੈ, ਤੂੰ ਬੁੱਝ ਸਕਦਾ ਹੈ ਕਿ ਨਾਮ ਰੂਪੀ ਜਲ ਹੀ ਉਹ ਉੱਤਮ ਬੂੰਦ ਹੈ ਜੋ ਤੇਰੇ ਅੰਦਰ ਦੀ ਤਿੱਖ, ਤੇਰੇ ਅੰਦਰ ਦੀ ਪਿਆਸ

ਜਿਨ੍ਹਾਂ ਨੇ ਇੱਕ ਵਾਰੀ ਗੁਰਮੁਖ ਬਣ ਕੇ ਗੁਰੂ ਦੁਆਰਾ ਇਹ ਨਾਮ ਜਲ ਪ੍ਰਾਪਤ ਕਰ ਲਿਆ, ਤਿੰਨਾਂ ਨੂੰ ਬਹੁੜ ਦੁਬਾਰਾ ਤਿੱਖ ਨਹੀਂ ਲੱਗਦੇ। ਦੁਬਾਰਾ ਉਹਨਾਂ ਦੇ ਇੱਕ ਵਾਰੀ ਵਾਹਿਗੁਰੂ ਦਾ ਨਾਮ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਬਾਬਰ ਮਿਲਿਆ ਸੀ ਨਾ ਅਹਿਮਦਾਬਾਦ ਦੀ ਧਰਤੀ ਤੇ, ਬਾਬਰ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਗੇ ਸ਼ਰਾਬ ਦਾ ਪਿਆਲਾ ਰੱਖਿਆ, ਪੇਸ਼ ਕੀਤਾ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕੋਈ ਕਾਮਲ ਫਕੀਰ ਹੈ ਤੇ ਉਹ ਸ਼ਰਾਬ ਪੀਂਦਾ ਸੀ ਬਾਬਰ। ਹਾਲਾਂਕਿ ਇਸਲਾਮ ਵਿੱਚ ਹਰਾਮ ਹੈ ਸ਼ਰਾਬ, ਪਰ ਜਿਹੜੇ ਲੋਕ ਕਿਸੇ ਵੀ ਧਰਮ ਦੇ ਵਿੱਚ ਹੁੰਦੇ ਨੇ, ਜਦੋਂ ਸੱਤਾ ਤੇ ਬੈਠੇ ਹੁੰਦੇ ਨਾ, ਤਾਕਤ ਹੁੰਦੀ ਉਹਨਾਂ ਕੋਲ, ਰਾਜਸੀ ਤਾਕਤ ਹੁੰਦੀ ਹੈ, ਧਨ ਦੀ ਤਾਕਤ ਹੁੰਦੀ ਹੈ, ਉਦੋਂ ਕਿਸੇ ਧਰਮ ਕਰਮ ਦੀ ਪਰਵਾਹ ਨਹੀਂ ਕਰਦੇ, ਜੋ ਕਰਦੇ ਨੇ ਉਹੀ ਧਰਮ ਬਣ ਜਾਂਦਾ ਹੈ, ਕਿਉਂਕਿ ਉਹ ਆਪਣੇ ਆਪ ਨੂੰ ਐਸਾ ਬਣਾ ਲੈਂਦੇ ਨੇ। ਹੁਣ ਬਾਬਰ ਨੇ ਗੁਰੂ ਸਾਹਿਬ ਜੀ ਦੇ ਅੱਗੇ ਸ਼ਰਾਬ ਦਾ ਪਿਆਲਾ ਰੱਖਿਆ ਤੇ ਕਿਹਾ ਵੀ ਇਹਨੂੰ ਪੀਓ। ਹੁਣ ਗੁਰੂ ਸਾਹਿਬ ਫਕੀਰ, ਰੱਬ ਦੇ ਪਿਆਰੇ, ਰੱਬ ਦਾ ਰੂਪ, ਤੇ ਕਹਿਣ ਲੱਗੇ ਵੀ ਇਹ ਕੀ? ਕਹਿੰਦਾ ਪਾਣੀਓ ਹੀ ਹੈ। ਮਜ਼ਾਕ ਚ ਉਹਨੇ ਕਿਹਾ ਪਿਆਸ ਮਿਟਾ ਦੇਗਾ ਤੁਹਾਡੀ, ਤੁਹਾਡੇ ਅੰਦਰ ਜੇ ਕੋਈ ਥਕਾਵਟ ਹੈ, ਤੁਹਾਨੂੰ ਕੋਈ ਚਿੰਤਾ ਹੈ, ਕੋਈ ਰੋਕ ਹੈ, ਕੁਝ ਘੰਟਿਆਂ ਲਈ ਮਦਹੋਸ਼ ਹੋ ਜਾਓਗੇ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਉਹ ਬਾਬਰ ਕਮਲਿਆ, ਇਹ ਝੂਠਾ ਮਦ ਕਿਉਂ ਪੀਨਾ ਵੀ ਜਿਹਨੂੰ ਪੀ ਕੇ ਬੇਹੋਸ਼ ਹੋ ਜਾਂਦਾ ਹੈ, ਹੋਸ਼ ਵਿੱਚ ਨਹੀਂ ਰਹਿੰਦਾ, ਤੇ ਦੂਜੀ ਗੱਲ ਕੁਝ ਘੰਟਿਆਂ ਬਾਅਦ ਫਿਰ ਇਹਨੂੰ ਪੀਣਾ ਪੈਂਦਾ ਹੈ। ਇਹ ਪਾਣੀ ਨਹੀਂ, ਪਾਣੀ ਵਰਗੀ ਹੈ, ਇਹ ਬਰਤਨ ਵਿੱਚ ਪਈ ਹੋਈ ਪਾਣੀ ਵਰਗੀ ਲੱਗਦੀ ਸ਼ੀਤਲ ਹੈ, ਪਰ ਇਹ ਜ਼ਹਿਰ ਤੋਂ ਘੱਟ ਨਹੀਂ। ਜ਼ਹਿਰ ਹੈ, ਜਦੋਂ ਕੋਈ ਪੀ ਲੈਂਦਾ ਹੈ ਉਹਦਾ ਘਰ ਬਰਬਾਦ ਕਰ ਦਿੰਦੀ, ਅਗਨ ਵਰਗੀ ਸਾੜ ਦਿੰਦੀ ਹੈ। ਗੁਰੂ ਸਾਹਿਬ ਜੀ ਦੇ ਉੱਥੇ ਬਚਨਾਂ ਨੂੰ ਕਿਸੇ ਅਦੀਬ ਨੇ ਇਉਂ ਕਿਹਾ ਵੀ ਜਦੋਂ ਨੇ ਅੱਗੇ ਸਤਿਗੁਰਾਂ ਦੇ ਰੱਖਿਆ ਪਿਆਲਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਕਿ ਇਹ ਜੋ ਹੈ ਨਾ ਵੀ ਦਿਖਦੀ ਪਾਣੀ ਵਰਗੀ ਹੈ, ਤੂੰ ਜੋ ਪੀ ਲੇਤਾ ਹੈ ਇਸੇ ਪਿਆਸ ਮਰਤੀ ਨਹੀਂ, ਮੈਨੇ ਜੋ ਪੀ ਹੈ ਕਿਆਮਤ ਤੱਕ ਉਤਰਤੀ ਨਹੀਂ, ਵੀ ਤੂੰ ਪੀਨਾ ਇਹਦੇ ਨਾਲ ਪਿਆਸ ਨਹੀਂ ਬੱਝਦੀ। ਯੇ ਪੜੀ ਸ਼ੀਸ਼ੇ ਮੇਂ ਜ਼ਹਿਰੀ ਨਾਗ ਸੇ ਕਮ ਨਹੀਂ, ਸ਼ਕਲ ਪਾਣੀ ਕੀ ਲੇਕਿਨ ਆਗ ਸੇ ਕਮ ਨਹੀਂ। ਕਹਿੰਦੇ ਪਾਣੀ ਦੀ ਸ਼ਕਲ ਹੈ ਪਰ ਅੱਗ ਤੋਂ ਘੱਟ ਨਹੀਂ। ਸੱਚਮੁੱਚ ਇਹ ਦੁਨੀਆਂ ਦਾ ਕੌੜਾ ਸੱਚ ਹੈ, ਜਿਨ੍ਹਾਂ ਘਰਾਂ ਵਿੱਚ ਸ਼ਰਾਬ ਹੈ ਨਾ ਅੱਗ ਤੋਂ ਘੱਟ ਨਹੀਂ ਹੈਗੀ। ਅੱਗ ਦਾ ਮਤਲਬ ਹੈ ਘਰ ਬਰਬਾਦ ਕਰ ਦਿੰਦੀ, ਘਰ ਸਾੜ ਦਿੰਦੀ। ਕਿੰਨੇ ਕੁ ਘਰ ਉਜੜੇ ਨੇ, ਕਿੰਨੇ ਕੁ ਘਰਾਂ ਵਿੱਚ ਕਲੇਸ਼ ਹੈ, ਕਿੰਨੇ ਕੁ ਘਰ ਦੀ ਬਰਬਾਦੀ ਦਾ ਕਾਰਨ ਬਣਦੀ ਹੈ। ਗੁਰੂ ਸਾਹਿਬ ਪਹਿਲਾਂ ਕਹਿ ਰਹੇ ਨੇ, ਕਹਿੰਦੇ ਨੇ ਸ਼ਕਲ ਪਾਣੀ ਕੀ ਲੇਕਿਨ ਆਗ ਸੇ ਕੰਮ ਨਹੀਂ, ਯੇ ਪੜੀ ਸ਼ੀਸ਼ੇ ਮੇਂ ਜ਼ਹਿਰੀ ਨਾਗ ਸੇ ਕੰਮ ਨਹੀਂ। ਸ਼ੀਸ਼ੇ ਵਿੱਚ ਪਈ ਭਾਵ ਬੋਤਲ ਵਿੱਚ ਪਈ ਸ਼ਾਂਤ ਦਿਸਦੀ ਹੈ, ਪਰ ਕਹਿੰਦੇ ਜ਼ਹਿਰੀ ਨਾਗ ਤੋਂ ਘੱਟ ਨਹੀਂ। ਜਿਹਨੂੰ ਇੱਕ ਵਾਰੀ ਡੰਗ ਵੱਜ ਗਿਆ ਦੁਬਾਰਾ ਕੋਈ ਹੋਰ ਵਸਤੂ ਨੂੰ ਪ੍ਰਾਪਤ ਨਹੀਂ ਕਰਦਾ, ਇਹਦਾ ਨਸ਼ਾ ਚੜ ਜਾਂਦਾ, ਇਹਦਾ ਡੰਗ ਵੱਗ ਜਾਂਦਾ। ਮੈਨੇ ਜੋ ਪੀ ਹੈ, ਗੁਰੂ ਸਾਹਿਬ ਕਹਿੰਦੇ ਜੋ ਮੈਂ ਪੀਤੀ ਹੈ, ਖੁਮਾਰੀ ਵਾਲੀ ਜੋ ਮੈਂ ਪੀਤੀ ਹੈ, ਉਹ ਕਹਿਣ ਲੱਗੇ ਉਸੇ ਉਹਦੇ ਨਾਲ ਤਾਂ ਕਦੀ ਦੁਬਾਰਾ ਕਿਆਮਤ ਤੱਕ ਪਿਆਸ ਲੱਗਣੀ ਹੋਈ ਨਹੀਂ। ਉਹ ਵਾਹਿਗੁਰੂ ਨੇ ਕਿਰਪਾ ਕਰ ਦੇਣੀ ਹੈ, ਜਿਹਨੂੰ ਅਸੀਂ ਪੜ੍ਹਦੇ ਹਾਂ ਨਾ ਨਾਮ ਖੁਮਾਰੀ ਨਾਨਕਾ, ਇਹ ਵੈਸੇ ਬਾਣੀ ਨਹੀਂ ਬਾਹਰੋਂ ਹੈ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਖੁਮਾਰੀ ਦਾ ਅਰਥ ਨਸ਼ਾ ਹੀ ਹੁੰਦਾ ਕਿ ਨਾਮ ਦਾ ਨਸ਼ਾ, ਨਾਮ ਵੀ ਨਸ਼ਾ ਹੈ, ਹਰ ਚੀਜ਼ ਦਾ ਨਸ਼ਾ ਹੈ, ਨਸ਼ੇ ਤੋਂ ਬਿਨਾਂ ਬੰਦਾ ਨਹੀਂ ਰਹਿ ਸਕਦਾ, ਹਰ ਚੀਜ਼ ਦਾ ਨਸ਼ਾ ਹੈ, ਭੋਜਨ ਦਾ ਨਸ਼ਾ ਹੈ, ਗੱਲਾਂ ਦਾ ਨਸ਼ਾ ਹੈ, ਚੁਗਲੀ ਦਾ ਨਸ਼ਾ ਹੈ, ਨਿੰਦਿਆ ਦਾ ਨਸ਼ਾ ਹੈ, ਸੰਸਾਰ ਦੇ ਅੰਦਰ ਕਿਸੇ ਨੂੰ ਆਪਣੇ ਸਰੀਰ ਨੂੰ ਬਣਾਉਣ ਦਾ ਨਸ਼ਾ ਹੈ, ਕਿਸੇ ਨੂੰ ਗਵਾਉਣ ਦਾ ਨਸ਼ਾ, ਹਰ ਚੀਜ਼ ਮਨੁੱਖ ਦਾ ਇੱਕ ਮਨ ਜਿੱਥੇ ਟਿਕ ਜਾਂਦਾ। ਇਸੇ ਤਰ੍ਹਾਂ ਨਾਮ ਵੀ ਨਸ਼ਾ ਹੈ, ਪਰ ਨਾਮ ਉਹ ਨਸ਼ਾ ਹੈ ਜਿਹੜਾ ਸਰੀਰ ਨੂੰ ਕੀ ਕੁੱਲਾਂ ਨੂੰ ਬਣਾ ਦਿੰਦਾ ਹੈ, ਕੁੱਲਾਂ ਮਨੁੱਖ ਦੀਆਂ ਤਰ ਜਾਂਦੀਆਂ। ਇਸ ਕਰਕੇ ਦਾਤਾ ਜੀ ਕਹਿੰਦੇ ਵੀ ਉਹ ਨਸ਼ਾ, ਉਹ ਵਸਤੂ ਪ੍ਰਾਪਤ ਕਰ ਜਿਹੜੀ ਤੇਰੇ ਜੀਵਨ ਵਿੱਚ ਤ੍ਰੇ ਮਿਟਾ ਦੇ। ਤੇ ਮਿਟਣੀ ਕਿੱਥੇ ਹੈ? ਸ਼ਰਾਬ ਲਈ ਤਾਂ ਮਹਿਖਾਨੇ ਬਣੇ ਨੇ, ਲੋਕਾਂ ਦੀ ਭੀੜ ਪਈ ਹੁੰਦੀ ਉੱਥੇ, ਪਰ ਗੁਰੂ ਸਾਹਿਬ ਕਹਿੰਦੇ ਜਿਨ੍ਹੇ ਰੱਬ ਦੇ ਨਾਮ ਦੀ ਪੀਣੀ ਹੈ ਨਾ, ਉਹਨਾਂ ਨੂੰ ਗੁਰਮੁਖ ਬਣ ਕੇ ਗੁਰੂ ਦੀ ਸੰਗਤ ਵਿੱਚ ਆਉਣਾ ਪੈਂਦਾ, ਗੁਰੂ ਪਾਸ ਬੈਠਣਾ ਪੈਂਦਾ। ਗੁਰੂ ਦੁਆਰਾ ਜਿਹੜਾ ਉਹਨੂੰ ਪੀ ਲੈਂਦਾ ਹੈ, ਉਹ ਦੁਬਾਰਾ ਉਹਦੀ ਪਿਆਸ ਬਰਕਰਾਰ

0: ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੂਸਰੇ ਸਲੋਕ ਵਿੱਚ ਕਿਰਪਾ ਕਰਦੇ ਨੇ, ਮਲਾਰ ਸੀਤਲ ਰਾਗ ਹੈ, ਕਿਉਂਕਿ ਮਲਾਰ ਦੀ ਵਾਰ ਚੱਲਦੀ ਹੈ, ਮਲਾਰ ਰਾਗ ਹੀ ਚੱਲਦਾ ਪਿਆ, ਮਲਾਰ ਦੀ ਵਾਰ ਹੈ, ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਮਲਾਰ ਸ਼ੀਤਲ ਰਾਗ ਹੈ। ਸ਼ੀਤਲ ਦਾ ਅਰਥ ਹੈ ਠੰਡਾ, ਰਾਗਾਂ ਦੀ ਤਸੀਰ ਹੈ, ਕੋਈ ਰਾਗ ਗਰਮ ਹੈ ਉਹਨੂੰ ਗਾਇਆ ਜਾਏ ਤੇ ਮਨੁੱਖ ਦੇ ਪਸੀਨੇ ਛੁੱਟ ਜਾਂਦੇ। ਦੀਪਕ ਰਾਗ ਐਸਾ ਹੈ, ਦੀਪਕ ਰਾਗ ਗਾਏ ਤੇ ਬੰਦੇ ਦੇ ਅੰਦਰ ਤਪਸ਼ ਪੈਦਾ ਹੋ ਜਾਂਦੀ, ਅਗਨ ਪੈਦਾ ਹੋ ਜਾਂਦੀ। ਮਲਾਰ ਐਸਾ ਰਾਗ ਹੈ ਸ਼ੀਤਲ ਕਰ ਦਿੰਦਾ, ਮੇਘ ਰਾਗ ਐਸਾ ਸ਼ੀਤਲ ਕਰ ਦਿੰਦਾ। ਤੇ ਜਦੋਂ ਪੁਰਾਣੇ ਤਰੰਤਨ ਗੰਧਰਵ ਰਾਗੀ ਜਿਹੜੇ ਸਨ, ਗੰਧਰਵ ਗਵੀਏ ਜਿਹੜੇ ਸਨ, ਜਦੋਂ ਰਾਗਾਂ ਨੂੰ ਗਾਉਂਦੇ ਸਨ, ਰਾਗ ਸੁਰਜੀਤ ਹੈ, ਸੁਰਜੀਤ ਦਾ ਅਰਥ ਹੈ ਕੋਈ ਮ੍ਰਿਤ ਚੀਜ਼ ਨਹੀਂ, ਸੁਰਜੀਤ ਚੀਜ਼ ਹੈ, ਇਹਦੇ ਚ ਜੀਵਨ ਹੈ, ਇਹਦੇ ਚ ਰੌ ਚੱਲਦੀ ਹੈ, ਕਿਉਂਕਿ ਜੋ ਜੀਵਨ ਦੇ ਸਕਦਾ ਉਹ ਜੀਵਨ ਹੈ। ਰਾਗ ਅੰਦਰ ਦੀਆਂ ਭਾਵਨਾਵਾਂ ਨੂੰ ਉਜਾਗਰ ਕਰ ਦਿੰਦਾ, ਰਾਗ ਅੰਦਰ ਦੀਆਂ ਭਾਵਨਾਵਾਂ ਨੂੰ ਜਿਹੜੀਆਂ ਦੱਬੀਆਂ ਹੁੰਦੀਆਂ ਉਹ ਉਜਾਗਰ ਹੋ ਜਾਂਦੀਆਂ ਨੇ, ਉਜਾਗਰ ਹੋ ਜਾਂਦੀਆਂ। ਕਿਸੇ ਤਰ੍ਹਾਂ ਦਾ ਵੀ ਕੋਈ ਸੰਗੀਤ ਦਾ ਪਰਦਾ ਛੇੜ ਲਏ ਜੇ ਉਹਨੇ ਬੈਰਾਗ ਛੇੜ ਦਿੱਤਾ, ਬੰਦੇ ਦੀਆਂ ਭੁੱਬਾਂ ਨਿਕਲ ਜਾਂਦੀਆਂ। ਜੇ ਕੋਈ ਹਾਸ ਰਸ ਦਾ ਪਰਦਾ ਛੇੜ ਦਿੱਤਾ, ਬੰਦਾ ਹੱਸ ਹੱਸ ਕੇ ਲੋਟ ਪੋਟ ਹੋ ਜਾਂਦਾ। ਤੇ ਜੇ ਕੋਈ ਐਸਾ ਛੇੜ ਦਿੱਤਾ ਕਿ ਬੰਦੇ ਨੂੰ ਇੱਕ ਤਰ੍ਹਾਂ ਦਾ ਮਦਹੋਸ਼ ਕਰ ਦਿੰਦਾ। ਇਹ ਵਾਕਿਆ ਹੀ ਇਹ ਚੀਜ਼ਾਂ ਹੋਈਆਂ ਨੇ। ਕਿਸੇ ਡਾਕਟਰ ਬਲਵੀਰ ਸਿੰਘ ਹੋਏ ਨੇ, ਬੜੇ ਵੱਡੇ ਵਿਦਵਾਨ, ਉਹਨਾਂ ਨੇ ਕਿਤਾਬ ਲਿਖੀ ਹੈ ਲੰਮੀ ਨਦਰ, ਉਹਦੇ ਵਿੱਚ ਇੱਕ ਘਟਨਾ ਦਿੱਤੀ ਹੈ। ਉਸ ਘਟਨਾ ਦੇ ਵਿੱਚ ਯੂਨਾਨ ਦੇ ਇੱਕ ਸਾਜਿੰਦੇ ਦਾ ਜ਼ਿਕਰ ਕਰਦੇ ਨੇ ਵੀ ਉਹਨੇ ਬੜਾ ਮਸਤ ਮੌਲਾ ਸੀ, ਕਿਸੇ ਅਮੀਰ ਦੀ ਮਹਿਫਲ ਵਿੱਚ ਚਲਾ ਗਿਆ, ਉਹਨੂੰ ਬੁਲਾਇਆ ਸੀ, ਤੇ ਜਦੋਂ ਉਹਦੇ ਕੱਪੜੇ ਵੇਖੇ, ਉਹਦਾ ਸਾਜ਼ ਵੇਖਿਆ, ਤੇ ਉਹਨਾਂ ਉਹਦਾ ਮਜ਼ਾਕ ਉਡਾਇਆ ਵੀ ਇਹ ਤਾਂ ਗਰੀਬ ਮੰਗਤਾ ਕਿੱਥੋਂ ਆ ਗਿਆ, ਨਹੀਂ ਸਨ ਜਾਣਦੇ ਵੀ ਬੜਾ ਵੱਡਾ ਸੰਗੀਤਕਾਰ ਹੈ। ਕਹਿਣ ਲੱਗੇ ਉਹਨੇ ਆਪਣਾ ਵਾਜਾ ਖੋਲਿਆ, ਉਸਨੇ ਵਾਜਾ ਖੋਲ ਕੇ ਐਸਾ ਸਾਜ਼ ਵਜਾਇਆ, ਉਹਦੇ ਸਾਜ਼ ਵੱਜਣ ਦੇ ਨਾਲ ਸਾਰੇ ਉੱਚੀ ਉੱਚੀ ਹੱਸਣ ਲੱਗ ਗਏ। ਫਿਰ ਉਹਨੇ ਦੂਜਾ ਪਰਦਾ ਵਜਾਇਆ, ਦੂਜਾ ਰਾਗ ਛੇੜਿਆ, ਸਾਰੇ ਭੁੱਬਾ ਮਾਰ ਕੇ ਰੋਣ ਲੱਗ ਗਏ। ਤੀਸਰਾ ਪਰਦਾ ਉਹਨੇ ਵਜਾਇਆ, ਸਾਰੇ ਸੁਸਰੀ ਵਾਂਗੂ ਸੌ ਗਏ। ਜਦੋਂ ਸਾਰੇ ਸੌ ਗਏ ਮਹਿਫਲ ਵਿੱਚ, ਉਹ ਆਇਆ, ਉਹਨੇ ਲਿਖ ਕੇ ਪੱਤਰ ਛੱਡ ਦਿੱਤਾ ਉਸ ਬਾਦਸ਼ਾਹ, ਉਸ ਅਮੀਰ ਜਾਦੇ ਦੇ ਨਾਂ, ਕਿ ਤੂੰ ਮੈਨੂੰ ਯਾਦ ਕੀਤਾ ਸੀ, ਮੈਂ ਆਇਆ, ਤੇਰੀ ਮਹਿਫਲ ਨੇ ਮੇਰਾ ਮਜ਼ਾਕ ਉਡਾਇਆ, ਮੈਂ ਆਪਣੇ ਸੰਗੀਤ ਦੀ ਸ਼ਕਤੀ ਤੈਨੂੰ ਵਿਖਾਈ, ਤੇਰੀ ਮਹਿਫਲ ਨੂੰ ਹਸਾਇਆ, ਰਵਾਇਆ ਤੇ ਸੁਆਇਆ, ਹੁਣ ਮੈਂ ਜਾ ਰਿਹਾ ਹਾਂ। ਇਹ ਡਾਕਟਰ ਬਲਵੀਰ ਸਿੰਘ ਨੇ ਤਾਂ ਲਿਖੀ ਹੈ, ਗੁਰੂ ਨਾਨਕ ਦੇਵ ਜੀ ਦੀ ਰਬਾਬ ਦੀ ਗੱਲ ਕਰਦੇ ਨੇ। ਕਹਿੰਦੇ ਉਸ ਫਾਰੂਕ ਦੇ ਪਰਦੇ ਵਿੱਚ, ਸੰਗੀਤ ਦੇ ਵਾਜੇ ਵਿੱਚ ਤਿੰਨ ਸ਼ਕਤੀਆਂ ਸਨ, ਉਹ ਹਸਾ ਸਕਦਾ ਸੀ, ਰਵਾ ਸਕਦਾ ਸੀ ਤੇ ਸੁਆ ਸਕਦਾ ਸੀ, ਪਰ ਕਹਿੰਦੇ ਜਿਹੜੀ ਬਾਬੇ ਨੇ ਰਬਾਬ ਵਜਾਈ ਨਾ, ਉਹ ਸੁੱਤਿਆਂ ਹੋਇਆਂ ਨੂੰ ਜਗਾ ਸਕਦੀ ਸੀ, ਉਹਦੀ ਰਬਾਬ ਨੇ ਜਗਾਇਆ ਹੈ। ਜਨਮਾਂ ਜਨਮਾਂਤਰਾਂ ਦੇ ਸੁੱਤੇ ਹੋਏ ਜਦੋਂ ਵੀ ਬਾਬੇ ਦੀ ਰਬਾਬ ਵੱਜਦੀ ਸੀ, ਭਾਈ ਮਰਦਾਨੇ ਦੀਆਂ ਉਂਗਲਾਂ ਉਹਨਾਂ ਤਰਜ਼ਾਂ ਨੂੰ, ਤਰਬਾਂ ਨੂੰ ਛੇੜਦੀਆਂ ਸਨ, ਸੁੱਤੇ ਜਾਗ ਜਾਂਦੇ ਸਨ। ਕੌਡੇ ਰਾਕਸ਼ ਵਰਗੇ, ਭੂਮੀਏ ਚੋਰ ਵਰਗੇ, ਸੱਜਣ ਠੱਗ ਵਰਗੇ, ਵਲੀ ਕੰਧਾਰੀ ਵਰਗੇ, ਪਤਾ ਨਹੀਂ ਕਿੰਨੇ ਕੁ ਜਿਹੜੇ ਬੇਅੰਤ ਸਮਿਆਂ ਦੇ ਸੁੱਤੇ ਸਨ, ਬੰਗਾਲ ਦੀ ਜਾਦੂਗਰਨੀ ਵਰਗੇ, ਕਿੰਨੇ ਕੁ ਸਤਿਗੁਰੂ ਦੀ ਰਬਾਬ ਨੇ ਜਗਾ ਦਿੱਤੇ। ਸੋ ਵਾਹਿਗੁਰੂ ਦੇ ਨਾਮ ਵਿੱਚ, ਕੀਰਤੀ ਵਿੱਚ ਇੰਨੀ ਸ਼ਕਤੀ ਹੈ। ਤੇ ਜੋ ਗੁਰੂ ਨੇ ਰਾਗ ਦਿੱਤਾ, ਦਾਤਾ ਜੀ ਕਹਿੰਦੇ ਮਲਾਰ ਸ਼ੀਤਲ ਰਾਗ, ਰਾਗ ਸਾਰੀ ਰਾਗ ਨਾਦ ਸਭ ਸੱਚ ਹੈ, ਸੱਚ ਨੇ ਰਾਗ ਜੇ ਉਹਨਾਂ ਨੂੰ ਆਪਣੇ ਅੰਦਰ ਦੀ ਤ੍ਰਿਪਤੀ ਲਈ ਵਰਤਿਆ ਜਾਏ, ਪਰ ਰਾਗ ਨਾਦ ਝੂਠੇ ਵੀ ਹੋ ਜਾਂਦੇ ਨੇ ਜੇ ਕੇਵਲ ਵਿਕਾਰਾਂ ਲਈ ਉਹਨਾਂ ਨੂੰ ਵਰਤਿਆ ਜਾਏ। ਸੋ ਗੁਰੂ ਸਾਹਿਬ ਤੀਸਰੇ ਪਾਤਸ਼ਾਹ ਜੀ ਕਹਿੰਦੇ ਸ਼ੀਤਲ ਰਾਗ ਹੈ ਭਾਈ, ਜਿਹੜਾ ਇਸ ਰਾਗ ਵਿੱਚ ਪ੍ਰਭੂ ਦੀ ਇਬਾਦਤ ਕਰੇਗਾ, ਕੀਰਤੀ ਕਰੇਗਾ, ਉਹਦੇ ਅੰਦਰ ਨੂੰ ਸ਼ਾਂਤੀ, ਠੰਡ, ਸ਼ੀਤਲਤਾ ਪ੍ਰਾਪਤ ਹੋਵੇਗੀ।
1: ਹਰ ਜਿਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ।
0: ਜਿਸ ਉੱਪਰ ਵਾਹਿਗੁਰੂ ਆਪਣੀ ਕਿਰਪਾ ਕਰ ਦਿੰਦਾ ਹੈ, ਬਖਸ਼ਿਸ਼ ਕਰ ਦਿੰਦਾ ਹੈ, ਵਰਤੈ, ਉਹਦੀ ਕਿਰਪਾ ਫਿਰ ਸਭ ਲੋਏ, ਸਾਰੀ ਧਰਤੀ ਦੇ ਉੱਤੇ ਜਿਨ੍ਹਾਂ ਜੀਵਾਂ ਤੇ ਪਰਮੇਸ਼ਵਰ ਜੀਉ ਦੀ ਕਿਰਪਾ ਹੋ ਜਾਂਦੀ ਹੈ, ਉਹੀ ਉਹਦੇ ਨਾਦ ਨਾਲ, ਉਹਦੇ ਰਾਗ ਨਾਲ, ਉਹਦੇ ਪਿਆਰ ਨਾਲ ਜੁੜ ਜਾਂਦੇ ਹਨ।
1: ਉਠੈ ਜੀਆ ਜੁਗਤ ਹੋਏ ਧਰਨੀ ਨੋ ਸੀਗਾਰ ਹੋਏ।
0: ਉਹਦੀ ਕਿਰਪਾ ਦੇ ਨਾਲ ਜਦੋਂ ਵਾਹਿਗੁਰੂ ਉੱਠਦਾ ਹੈ, ਤਰੁੱਠਦਾ ਹੈ, ਭਾਵ ਸੀਤਲ ਰਾਗ ਹੈ ਮਲਾਰ, ਉਹਦੀ ਠੰਡਕ, ਉਹਦੀ ਸ਼ਾਂਤੀ ਵਾਹਿਗੁਰੂ ਦੇ ਨਾਮ ਦੀ ਜਦੋਂ ਤਰੁੱਠ ਕੇ ਮਿਲਦੀ ਹੈ, ਤੇ ਸਾਰੀ ਧਰਤੀ ਜਿਹੜੀ ਹੈ ਤ੍ਰਿਪਤ ਹੋ ਜਾਂਦੀ ਤੇ ਸ਼ਿੰਗਾਰੀ ਜਾਂਦੀ ਹੈ। ਭਾਵ ਜਿਵੇਂ ਵਰਖਾ ਰੁੱਤ ਤੋਂ ਬਾਅਦ ਸਾਰੀ ਬਨਸਪਤੀ, ਸਾਰਾ ਸ਼ਹਿਰ ਧੁੱਪ ਜਾਂਦਾ ਹੈ, ਇਉਂ ਲੱਗਦਾ ਨਾ ਜਿਵੇਂ ਨਵ ਵਿਆਹੀ ਦੁਲਹਨ ਨੇ ਸ਼ਿੰਗਾਰ ਕੀਤਾ ਹੁੰਦਾ। ਗੁਰੂ ਸਾਹਿਬ ਕਹਿੰਦੇ ਜੀਵਨ ਵੀ ਐਸਾ ਬਣ ਜਾਂਦਾ ਜਦੋਂ ਨਾਮ ਦੀ ਮਹਿਮਾ ਬਾਰਿਸ਼ ਨਾਲ ਅੰਦਰ ਧੁੱਪਦਾ ਹੈ ਤੇ ਅੰਦਰ ਇਉਂ ਨਵਾਂ ਬਣ ਜਾਂਦਾ ਜਿਵੇਂ ਕੋਈ ਸੱਜ ਵਿਆਹ

0: ਕਿਰਪਾ ਕਰਦੇ। ਸਾਰਾ ਜਗਤ ਜਲ ਹੀ ਹੈ, ਨਾਮ ਰੂਪੀ ਜਲ, ਜਲ ਤੋਂ ਹੀ ਸਾਰਾ ਸੰਸਾਰ ਬਣਿਆ। ਜੇ ਦੂਜੀ ਗੱਲ ਵੀ ਆਪਾਂ ਕਰੀਏ, ਪਿੱਛੇ ਵੀ ਸ਼ਬਦ ਆਇਆ ਸੀ ਵੀ ਜਲ ਵਿੱਚ ਹੀ ਪਰਮਾਤਮਾ ਨੇ ਸਭ ਕੁਝ ਟਿਕਾਇਆ ਹੋਇਆ। ਇਹ ਧਰਤੀ ਵੀ ਜਲ ਵਿੱਚ ਹੀ ਹੈ ਤੇ ਜਲ ਵਿੱਚ ਹੀ ਸਾਡਾ ਵਾਸ ਹੈ ਤੇ ਜਲ ਤੋਂ ਹੀ ਜੀਵਨ ਹੈ। ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਇਸ ਕਰਕੇ ਪਰਮਾਤਮਾ ਦਾ ਇੱਕ ਨਾਮ ਵੀ ਨਾਰਾਇਣ ਹੈ। ਨਾਰਾਇਣ ਦਾ ਅਰਥ ਹੀ ਉਹਦਾ ਇਹ ਹੁੰਦਾ ਨਰ ਆਇਨ। ਨਰ ਨਾਮ ਹੈ ਪਾਣੀ ਦਾ, ਆਇਨ ਨਾਮ ਹੈ ਘਰ। ਜਿਹਦਾ ਪਾਣੀ ਹੀ ਘਰ ਹੋਵੇ ਤੇ ਪਰਮੇਸ਼ਵਰ ਦਾ ਇੱਕ ਨਾਮ ਨਰ ਆਇਨ ਹੀ ਹੈ। ਨਰਾਇਣ ਨੂੰ ਜਦੋਂ ਵੀ ਵਿਖਾਇਆ, ਜੇ ਅਸੀਂ ਮਿਥਿਹਾਸ ਨੂੰ ਦੇਖੀਏ ਨਾ, ਤੇ ਮਿਥਿਹਾਸ ਵਿੱਚ ਜਿਹੜਾ ਵਿਸ਼ਨੂੰ ਦਾ ਸਥਾਨ ਹੈ ਨਾ, ਉਹ ਪਾਣੀ ਵਿੱਚ ਹੀ ਰੱਖਿਆ। ਇਹਦਾ ਭਾਵ ਹੀ ਹੈ ਮਿਥਿਹਾਸ ਦੇ ਅੰਦਰ ਕਈ ਚੀਜ਼ਾਂ ਜਿਹੜੀਆਂ ਪ੍ਰਤੀਕ ਹੁੰਦੀਆਂ, ਜਿਵੇਂ ਗੁਰੂ ਸਾਹਿਬ ਨੇ ਬਿੰਬ ਵਰਤੇ ਨੇ, ਬਿੰਬ ਹੀ ਹੈ। ਭਾਵ ਹੈ ਕਿ ਪਰਮੇਸ਼ਵਰ ਜਗਤ ਦੇ ਇਸ ਸਾਰੇ ਵਰਤਾਰੇ ਨੂੰ ਪਰਮਾਤਮਾ ਪਰਮੇਸ਼ਵਰ ਨੇ ਇਸ ਜਲ ਵਿੱਚ ਹੀ ਟਿਕਾਇਆ, ਇਸ ਜਲ ਤੋਂ ਹੀ ਬਣਾਇਆ। ਤੇ ਨਾਰਾਇਣ ਉਹਦਾ ਨਾਮ ਵੀ ਹੈ। ਗੌਂਡ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦਾ ਇੱਕ ਸ਼ਬਦ ਵੀ ਆਉਂਦਾ, ਉਹ ਸ਼ਬਦ ਵਿੱਚ ਨਾਰਾਇਣ ਸ਼ਬਦ ਹੀ 17 ਵਾਰੀ ਵਰਤਿਆ। ਇੱਕੋ ਸ਼ਬਦ ਵਿੱਚ 17 ਵਾਰੀ ਨਾਰਾਇਣ ਆਇਆ। ਨਾਰਾਇਣ ਕਹਿ ਨਰਕ ਨਾ ਜਾਈਏ, ਨਾਰਾਇਣ ਕਹਿ ਭੰਨੇ ਦੰਤ ਡਾਇਨ। ਨਾਰਾਇਣ ਦੀ ਇਹ ਨੀ ਉਪਮਾ ਕੀਤੀ ਹੈ ਵੀ ਨਾਰਾਇਣ ਏਡੀ ਵੱਡੀ ਕਿਰਪਾ ਹੈ, ਜਲ ਵਿੱਚ ਉਹਦਾ ਵਾਸ ਹੈ, ਉਹ ਜਲ ਦਾ ਹੀ ਰੂਪ ਹੈ। ਇਸ ਜਗਤ ਸੰਸਾਰ ਵਿੱਚ ਸਾਰਾ ਕੁਝ ਨਾਰਾਇਣ ਹੀ ਰੂਪ ਹੈ। ਜਲ ਤੋਂ ਭਾਵ ਇੱਥੇ ਹੈ ਵੀ ਸਭ ਕੁਝ ਪਰਮੇਸ਼ਵਰ ਰੂਪ ਹੈ।
1: ਗੁਰ ਪ੍ਰਸਾਦੀ ਕੋ ਵੇਲਾ ਬੁੱਝੈ ਜੋ ਸੋ ਜਨ ਮੁਕਤ ਸਦਾ ਹੋਏ।
0: ਪਰ ਹਾਂ, ਇਹ ਬੁੱਝਿਆ ਗੁਰੂ ਦੀ ਕਿਰਪਾ ਨਾਲ ਜਾਂਦਾ ਹੈ। ਸਾਰਾ ਕੁਝ ਬੁਝਾਰਤ ਮਤ ਹੈ, ਪਰ ਜਿਹਦੇ ਤੇ ਗੁਰੂ ਦੀ ਕਿਰਪਾ ਹੈ ਉਹ ਬੁੱਝ ਲੈਂਦਾ ਹੈ। ਜਿਹੜਾ ਬੁੱਝ ਲੈਂਦਾ ਉਹ ਮੁਕਤ ਹੋ ਗਿਆ, ਉਹਨੂੰ ਸੋਝੀ ਆ ਗਈ, ਗਿਆਨ ਹੋ ਗਿਆ, ਉਹ ਪਾਰ ਹੋ ਗਿਆ। ਮੁਕਤੀ ਦਾ ਮਤਲਬ ਬਸ ਇਹੀ ਹੈ ਵੀ ਉਹਦੇ ਜੀਵਨ ਦੇ ਬੰਧਨ ਟੁੱਟ ਗਏ। ਉਹ ਹੈ ਇੱਥੇ ਇਸ ਧਰਤੀ ਤੇ, ਪਰ ਜੀਵਨ ਬੰਧਨ ਤੋੜਾ ਵਾਲੀ ਅਵਸਥਾ ਨੂੰ ਪ੍ਰਾਪਤ ਹੋ ਗਈ, ਕਿਉਂਕਿ ਉਹਨੇ ਜਾਣ ਲਿਆ ਕਿ ਉਹਦੇ ਤੋਂ ਬਿਨਾਂ ਕੁਝ ਹੋਰ ਨਹੀਂ। ਮਾਨੋ ਕੋਈ ਬਹਿਰੂਪੀਆ ਬਣ ਕੇ ਆ ਜਾਏ, ਕੋਈ ਮਨੁੱਖ ਆਪਣੇ ਘਰ ਦੇ ਅੰਦਰ ਕੋਈ ਭੇਸ ਬਣਾ ਕੇ ਬੱਚਿਆਂ ਨੂੰ ਡਰਾਉਣ ਵਾਸਤੇ ਆ ਜਾਏ, ਉਹ ਕਈ ਤਰ੍ਹਾਂ ਦੇ ਰੂਪ ਬਣਾ ਲਏ। ਜਿੰਨਾ ਚਿਰ ਉਹ ਜਾਣਿਆ ਨਹੀਂ ਜਾਂਦਾ, ਪਛਾਣਿਆ ਨਹੀਂ ਜਾਂਦਾ, ਉਹਨਾਂ ਚਿਰ ਉਹਦੀ ਖੇਡ ਚੱਲਦੀ ਰਹਿੰਦੀ ਹੈ। ਜਦੋਂ ਉਹਨੂੰ ਪਛਾਣ ਲਿਆ ਵੀ ਇਹਦਾ ਅਸਲੀ ਰੂਪ ਕੀ, ਅਸਲੀ ਕਿਰਦਾਰ ਕੀ ਹੈ, ਫਿਰ ਉਹਦੇ ਤੋਂ ਉਹਨਾਂ ਡਰ ਨਹੀਂ ਲੱਗਦਾ, ਉਹਦੀ ਖੇਡ ਵਿੱਚ ਉਹਨਾਂ ਪਤਾ ਨਹੀਂ ਲੱਗਦਾ। ਸੋ ਗੁਰੂ ਸਾਹਿਬ ਕਹਿੰਦੇ ਵੀ ਪਰਮਾਤਮਾ ਦਾ ਪਿਆਰਾ ਗਿਆਨੀ ਬਣ ਜਾਂਦਾ ਹੈ। ਗਿਆਨੀ ਦਾ ਅਰਥ ਉਹਨੂੰ ਅੱਖ ਮਿਲ ਜਾਂਦੀ ਹੈ ਵੀ ਇਹ ਸਾਰਾ ਪ੍ਰਪੰਚ ਜਿਹੜਾ ਹੈ ਇੱਕ ਬਾਜ਼ੀਗਰ ਦੀ ਖੇਡ ਹੈ, ਤੇ ਉਹ ਪਿੱਛੇ ਬੈਠਾ ਸਾਰਾ ਕੁਝ ਖੇਡਦਾ। ਫਿਰ ਕਹਿੰਦੇ ਉਹ ਮੁਸਕਰਾਉਂਦਾ ਹੈ ਕਿ ਸਭ ਕੁਝ ਕਰਨ ਵਾਲਾ ਉਹ ਆਪ ਹੈ, ਤੇ ਉਹ ਜਿਹੜਾ ਦੇਖਦਾ ਹੈ ਉਹ ਦੇਖਣ ਵਾਲਾ ਮੁਕਤ ਹੋ ਕੇ ਵੇਖਦਾ ਹੈ, ਉਹ ਦ੍ਰਿਸ਼ਟਾ ਬਣ ਜਾਂਦਾ ਹੈ। ਉਹਦੇ ਵਿੱਚ ਆਪਣੇ ਆਪ ਨੂੰ ਇਉਂ ਨਹੀਂ ਰੱਖਦਾ ਵੀ ਉਹਦੇ ਵਿੱਚ ਲਿਬੜ ਜਾਏ, ਉਹ ਦੂਰੋਂ ਦਰਸ਼ਕ ਬਣ ਕੇ ਸਾਰੀ ਚੀਜ਼ ਵੇਖਦਾ ਹੈ। ਵੈਸੇ ਦਰਸ਼ਕ ਬਣ ਕੇ ਜਦੋਂ ਵੀ ਮਨੁੱਖ ਵੇਖਦਾ ਇੱਕ ਪੱਖੀ ਹੋ ਕੇ ਵੇਖਦਾ। ਅਸੀਂ ਕਿਸੇ ਪੱਖ ਵਿੱਚ ਖਲੋ ਕੇ ਦੋ ਟੀਮਾਂ ਭਿੜਦੀਆਂ, ਅਸੀਂ ਦਰਸ਼ਕ ਬਣਦੇ ਹਾਂ, ਪਰ ਇੱਕ ਪੱਖ ਪਹਿਲਾਂ ਲੈਂਦੇ ਹਾਂ ਕਿ ਮੈਂ ਇਹਦੇ ਨਾਲ ਜੁੜਿਆ ਹੋਇਆ। ਉਹ ਜੁੜਿਆ ਹੋਇਆ ਜਦੋਂ ਬੰਦਾ ਕਿਸੇ ਵੀ ਖੇਡ ਨੂੰ ਵੇਖਦਾ ਹੈ, ਉਹਦਾ ਅਸਲ ਮਜ਼ਾ ਨਹੀਂ ਲੈ ਸਕਦਾ। ਉਹਦਾ ਮਜ਼ਾ ਉਦੋਂ ਲਏਗਾ ਜਦੋਂ ਉਹਦੀ ਟੀਮ ਜਿੱਤੇਗੀ, ਉਹਨੂੰ ਖੁਸ਼ੀ ਮਿਲੇਗੀ, ਦੂਜੀ ਜਿੱਤੇਗੀ ਉਹਨੂੰ ਦੁੱਖ ਆਏਗਾ, ਕਿਉਂਕਿ ਉਹਨੇ ਆਪਣੇ ਆਪ ਨੂੰ ਇੱਕ ਧੜੇ ਚ ਬੰਨ ਲਿਆ। ਪਰ ਜਿਹੜਾ ਇਨਸਾਨ ਨਿਊਟਰਲ ਹੈ, ਜਿਹੜਾ ਖੇਡ ਨੂੰ ਖੇਡ ਦੀ ਤਰ੍ਹਾਂ ਵੇਖਦਾ, ਗੁਰਦੇਵ ਜੀ ਕਹਿੰਦੇ ਉਹ ਦੋਹਾਂ ਪੱਖੋਂ ਆਨੰਦ ਲੈਂਦਾ, ਉਹ ਚੰਗੀ ਖੇਡ ਵੇਖਦਾ ਤੇ ਵਾਹ ਵਾਹ ਕਰਦਾ ਭਾਵੇਂ ਕਿਸੇ ਪਾਸੇ ਦੀ ਹੋਵੇ। ਸੋ ਗਿਆਨੀ ਉਹ ਦਰਸ਼ਕ ਹੈ ਜਿਹੜਾ ਸੰਸਾਰ ਦੀ ਖੇਡ ਨੂੰ ਦੋਹਾਂ ਤਰਫਾਂ ਤੋਂ ਦੇਖਦਾ। ਕੋਈ ਵੀ ਆਵੇ ਉਸ ਖੇਡ ਨੂੰ ਦੇਖਦਾ, ਪਰ ਆਪ ਮੁਕਤ ਰਹਿੰਦਾ ਹੈ, ਕਿਉਂਕਿ ਗੁਰੂ ਕਿਰਪਾ ਸਦਕਾ ਉਹਨੇ ਜਾਣ ਲਿਆ।
1: ਪੌੜੀ ਸੱਚਾ ਵੇ ਪਰਵਾਹ ਏਕੋ ਤੂੰ ਧਣੀ।
0: ਹੇ ਵਾਹਿਗੁਰੂ, ਤੂੰ ਸੱਚਾ ਬੇਪਰਵਾਹ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮਾਲਕ ਤੂੰ ਹੀ ਬੇਪਰਵਾਹ ਹੈ, ਹੋਰ ਕੋਈ ਬੇਪਰਵਾਹ ਨਹੀਂ ਹੋ ਸਕਦਾ। ਤੂੰ ਹੀ ਸੱਚਾ ਹੈ, ਸੁਦੀਵੀ ਹੈ, ਹੋਰ ਕੋਈ ਸੱਚ ਨਹੀਂ ਹੋ ਸਕਦਾ। ਧਨੀ ਦਾ ਅਰਥ ਹੈ ਤੂੰ ਹੀ ਦੌਲਤਾਂ ਦਾ ਦਾਤਾ ਹੈ, ਤੇਰੇ ਵਰਗਾ ਸੱਚਾ ਧਨੀ ਵੀ ਕੋਈ ਹੋਰ ਨਹੀਂ।
1: ਤੂੰ ਸਭ ਕੁਛ ਆਪੇ ਆਪ ਦੂਜੇ ਕਿਸ ਗਣੀ।
0: ਮੈਂ ਦੂਜੇ ਨੂੰ ਕਿਵੇਂ ਗਿਣਾ, ਦੂਜੀ ਕਿਸੇ ਦੀ ਹੋਰ ਗਿਣਤੀ ਕਿਵੇਂ ਕਰਾਂ। ਪਰਮੇਸ਼ਵਰ ਤੂੰ ਆਪ ਹੀ ਸਾਰਾ ਕੁਝ ਬਣਿਆ ਹੋਇਆ, ਕੋਈ ਦੂਜਾ ਹੈ ਨਹੀਂ। ਦਿਗਰ ਕੂ ਨਹੀਂ, ਕੋਈ ਦੂਜਾ ਨਹੀਂ, ਕੋਈ ਦੂਸਰਾ ਨਹੀਂ। ਮੈਨੂੰ ਹਰ ਪਾਸੇ ਬੇਪਰਵਾਹ ਜੀ ਤੁਸੀਂ ਹੀ ਨਜ਼ਰੀ ਆਉਂਦੇ ਹੋ
1: ਮਾਨਸ ਕੂੜਾ ਗਰਭ ਸੱਚੀ ਤੁਧ ਮਣੀ
0: ਹਾਂ ਜਿਹੜਾ ਮਾਨਸ ਤੈਨੂੰ ਬੁੱਝਦਾ ਨੀ ਜੀਵ ਤੈਨੂੰ ਬੁੱਝਦਾ ਨੀ ਉਹ ਗਰਭ ਕਰਕੇ ਝੂਠ ਨਾਲ ਜੁੜਿਆ ਹੋਇਆ ਅਹੰਕਤਾ ਕਰਕੇ ਉਹਦੀ ਆਪਣੀ ਪਛਾਣ ਵੱਖਰੀ ਬਣੀ ਹੋਈ ਹੈ ਇਸ ਕਰਕੇ ਉਹ ਕਰੁਝਦਾ ਹੈ ਦੁਖੀ ਹੁੰਦਾ ਹੈ ਪਰ ਜਿਹੜੇ ਤੈਨੂੰ ਜਾਣ ਲੈਂਦੇ ਨੇ ਤੂੰ ਹੀ ਸੱਚਾ ਧਨੀ

0: ਆਪ ਹੀ ਜਿਹਨੂੰ ਪਤਾ ਲੱਗ ਗਿਆ ਉਹ ਸਮਝਦਾ ਵੀ ਇਹ ਖੇਡ ਹੈ ਆਵਾ ਗੋਣ ਰਚਾਏ। ਇਹ ਰਚਨਾ ਕੀਤੀ ਆਵਾ ਗਾਉਣ ਦੀ, ਆਣ ਜਾਣ ਦਾ ਇੱਕ ਖੇਲ ਬਣਾਇਆ, ਆਵਣ ਜਾਵਣ ਇੱਕ ਖੇਲ ਬਣਾਇਆ। ਆਗਿਆਕਾਰੀ ਕਿੰਨੀ ਮਾਇਆ, ਉਪੇਦ ਮੇਦਨੀ ਦਾ ਅਰਥ ਹੈ ਧਰਤੀ, ਉਪਾਈ ਦਾ ਅਰਥ ਹੈ ਪੈਦਾ ਕੀਤੀ, ਕਿ ਵਾਹਿਗੁਰੂ ਨੇ ਧਰਤੀ ਪੈਦਾ ਕਰਕੇ ਇਹਦੇ ਤੇ ਜੰਮਣ ਮਰਨ ਦੀ ਖੇਡ ਰਚਾ ਦਿੱਤੀ।
1: ਸਤਿਗੁਰ ਸੇਵੇ ਆਪਣਾ ਆਇਆ ਤਿਸ ਗਣੀ,
0: ਜੋ ਇਸ ਧਰਤੀ ਤੇ ਆ ਕਰਕੇ ਆਪਣੇ ਸਤਿਗੁਰੂ ਨੂੰ ਸੇਵ ਕੇ ਕੁਝ ਬੁੱਝ ਲੈਂਦਾ ਹੈ, ਜਾਣ ਲੈਂਦਾ ਹੈ, ਫਿਰ ਬਾਣੀ ਕਹਿੰਦੀ ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਮੁਖ ਭਣੀਐ। ਜਿਹੜਾ ਆਪਣੇ ਮੁਖ ਤੋਂ ਕਰਤੇ ਨੂੰ ਛਲਾਂਦਾ ਰਹਿੰਦਾ, ਗੁਰੂ ਕਿਰਪਾ ਵਿੱਚ ਵਿਚਰਦਾ ਹੈ, ਉਹਦਾ ਆਇਆ ਸਫਲਾ ਹੈ।
1: ਜੇ ਹਉ ਮੈਂ ਵਿੱਚ ਹੋ ਜਾਏ ਤਾਂ ਕਹੀ ਗਣਤ ਗਣੀ,
0: ਕਹਿਣ ਲੱਗੇ ਜਿਨ੍ਹਾਂ ਦੀ ਗੁਰੂ ਕਿਰਪਾ ਸਦਕਾ ਹਉ ਮੈਂ ਵਿੱਚੋਂ ਚਲੀ ਗਈ, ਉਹ ਫਿਰ ਕਿਸੇ ਗਣਨਾ ਵਿੱਚ ਭਾਵ ਉਹ ਗਿਣਤੀ ਤੋਂ ਬਾਹਰੇ ਹੋ ਜਾਂਦੇ ਨੇ, ਉਹ ਪ੍ਰਵਾਨ ਹੋ ਜਾਂਦੇ ਨੇ, ਉਹ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਹੋ ਨਿਬੜਦੇ ਹਨ।
1: ਮਨਮੁਖ ਮੋਹੇ ਗੁਬਾਰ ਜੋ ਭੁੱਲਾ ਮੰਜ ਬਣੀ,
0: ਮਨਮੁਖ ਜਿਹੜੇ ਨੇ ਉਹ ਭੁੱਲੇ ਹੋਏ ਨੇ। ਮੰਜ ਵਣੀ, ਵਣੀ ਦਾ ਅਰਥ ਹੈ ਜੰਗਲ, ਵਣ ਕਹਿੰਦੇ ਉਹ ਇਸ ਤਰ੍ਹਾਂ ਨੇ ਜਿਵੇਂ ਬੰਦਾ ਭੁੱਲ ਕੇ ਜੰਗਲ ਦੇ ਰਾਹ ਵਿੱਚ ਪੈ ਜਾਂਦਾ ਤੇ ਰਸਤਾ ਨਹੀਂ ਨਾ ਲੱਭਦਾ, ਡਰਦਾ ਹੈ। ਕਹਿੰਦੇ ਮਨਮੁਖ ਦਾ ਜੀਵਨ ਇਸ ਤਰ੍ਹਾਂ ਬਤੀਤ ਹੁੰਦਾ, ਹੁੰਦਾ ਉਹਦੇ ਕੋਲ ਸਾਰਾ ਕੁਝ ਹੈ, ਪੰਡਾ ਬੰਨੀਆਂ ਹੁੰਦੀਆਂ ਉਹਨੇ, ਪਰ ਕੁਰਾਹੇ ਪਿਆ ਡਰਦਾ ਹੈ। ਕਹਿੰਦੇ ਇਸੇ ਤਰ੍ਹਾਂ ਸਿਆਣਾ, ਸੂਝਵਾਨ, ਧਨੀ, ਚਤੁਰ ਸਭ ਕੁਝ ਉਹਦੇ ਪਾਸ ਹੈ, ਪਰ ਕੁਰਾਹੇ ਪਿਆ ਇਸ ਕਰਕੇ ਡਰਦਾ ਹੈ। ਮਨਮੁਖ ਜੰਗਲ ਦੇ ਰਾਹ ਪੈ ਕੇ, ਕੁਰਾਹੇ ਪੈ ਕੇ ਡਰਦਾ ਹੈ।
1: ਕੱਟੇ ਪਾਪ ਅਸੰਖ ਨਾਵ ਇੱਕ ਕਣੀ,
0: ਪਰ ਜਿਨ੍ਹਾਂ ਨੂੰ ਨਾਮ ਦੀ ਇੱਕ ਕਣੀ ਦੇ ਦਿੰਦਾ ਗੁਰੂ, ਜਿਨ੍ਹਾਂ ਨੂੰ ਨਾਮ ਦੀ ਇੱਕ ਬੂੰਦ ਦੇਣ ਦਿੰਦਾ ਪਰਮੇਸ਼ਵਰ, ਉਹ ਬਬੀਹੇ ਦੀ ਕਰੋੜਾਂ ਪਾ ਜਨਮਾਂ ਦੀ ਮੈਲ ਪਾਪ ਗੁਰੂ ਧੋ ਦਿੰਦਾ ਹੈ, ਗੁਰੂ ਕੱਟ ਦਿੰਦਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਤਾਰ ਜੀ ਨੇ ਅੱਜ ਇਸ ਪੌੜੀ ਵਿੱਚ ਅਤੇ ਤੀਸਰੇ ਪਾਤਸ਼ਾਹ ਜੀ ਨੇ ਸਲੋਕਾਂ ਵਿੱਚ ਇਹ ਕਿਰਪਾ ਕੀਤੀ ਹੈ ਕਿ ਨਾਮ ਰੂਪੀ ਜਲ ਸਾਰੀਆਂ ਤਿੱਖਾਂ ਬਟਾਉਣ ਬਜਾਉਣ ਵਾਲਾ ਹੈ, ਪਰਮੇਸ਼ਵਰ ਦਾਤਾ ਸਮਰੱਥ ਹੈ, ਉਹਨੇ ਖੇਡ ਬਣਾਈ ਹੈ ਜਿਹਨੂੰ ਆਪਣੇ ਨਾਮ ਦੀ ਕਣੀ ਦੇ ਦਿੱਤੀ, ਉਹਦੀਆਂ ਸਾਰੀਆਂ ਭੁੱਖਾਂ ਮਿਟ ਗਈਆਂ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।

ਵਾਹਿਗੁਰੂ ਜੀ ਕੀ ਫਤਿਹ। ਆਓ ਪਿਆਰ ਸਹਿਤ ਗੁਰਬਾਣੀ ਕੀਰਤਨ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਸਰਵਣ ਕਰਵਾਏਗਾ ਜੀ। ਪਿਆਰ ਸਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: تھلے مچل تھلے
1: ਸ੍ਰੀ ਵਾਹਿਗੁਰੂ।

ਕੀਤੀਆਂ ਹਨ। ਬੇਅਨ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਔਰ ਲਾਈਵ ਅਰਜਸ ਸਰਵਣ ਕਰੀਆਂ ਹਨ ਮਹਾਰਾਜ। ਸਭਨਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਮ ਗੌੜੀ ਦੀਪਕੀ ਮੁਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਚਿਤ ਕਰ ਗਾਵੋ ਸੋਹਿਲਾ, ਸਿਵਰੇ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀ ਅਨ ਦੇਖੇ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਭਤ ਸਾਹਾ ਲਿਖਿਆ ਮਿਲ ਕਿਰਪਾ ਵਹੁ ਤੇਲ, ਦੇਹੋ ਸਜਣੇ ਅਸੀਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ। ਕਰ ਕਰੇ ਹੋ ਪਾਹੁਜਾ ਸਦੜੇ ਨਿਤ ਪਵਨ, ਸਜਣਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮੁਹੱਲਾ ਪਹਿਲਾ। ਛਿਆ ਘਰ ਛਿਆ ਗੁਰ ਛਿਆ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਗ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆਂ ਪਹਿਰਾ, ਸਿੱਤੀ ਵਾਰੀ ਮਾਹੋ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮੁਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਪਵਨ ਚਵਰੋ ਕਰੇ, ਸਗਲ ਬਹਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇੜੀ ਰਹਾਉ। ਸਹਿ ਸਵ ਨੈਨ ਨਨ ਨੈਨ ਹੈ ਹੈ ਤੋਹੇ ਕਾਉ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨੰਦ ਨੂੰ ਮੋਹੇ ਆਈ ਪਿਆਸਾ। ਕਿਰਪਾ

ਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸ਼ਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਬਿਰੰਗਤ ਗੁਰ ਤੇ ਅਮਰਦਾਸ ਰਮਦਾਸ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰੁਣਾ ਨਿਧਿ ਬਹਤਾਇ ਸੁਥਾਈ ਹੁਣਾ ਜੀ ਸਹਾਇ ਦਸ਼ਮੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹ ਜਗਦੀ ਡੋ ਸਾਹਿਬ

ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬਨ ਵਰ ਪਰਸ਼ਾ ਜੀ ਆਪ ਦੀਆਂ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਰਜੋਈ ਡੋਦਰੀ ਸੱਚੇ ਪਾਤਸ਼ਾਹ ਜੀ ਆਪ ਦੀਆਂ ਦੀ ਅਪਾਰ ਬਖਸ਼ਿਸ਼ ਮਹਿਰਾਮਤ ਹੋਏ ਦੀਵਾਨਾਂ ਦੇ ਸੰਪੂਰਨਤਾ ਹੋਈ ਆਪ ਦੀਆਂ ਦੇ ਪਾਵਨ ਸਰੂਪਾਂ ਦੀ ਕੀ ਟਹਿਲ ਸੇਵਾ ਹੋਈ ਸੋਧ ਸਾਹਿਬ ਦੀਆਂ ਦੀ ਪਾਵਨ ਪਵਿੱਤਰ ਬਾਣੀ ਜੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਖਾਂ ਦੀ ਖਿਮਾ ਬਖਸ਼ਣੀ ਦੀ ਅੱਗੇ ਦੁਸਮਤ ਬਖਸ਼ਣੀ ਬਾਣੀ ਪੜੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੂਹ ਸਾਧ ਸੰਗਤ ਹਿਰਦੇ ਵਸਾਉਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਕਰੋ ਕਿਰਪਾ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸਚਖੰਡ ਵਿਖੇ ਸੁਖਾਸਨ ਆਸਨਾਂ ਤੇ ਬਿਰਾਜਮਾਨ ਕਰਨ ਵਾਸਤੇ ਆਪ ਜੀ ਆਗਿਆ ਬਖਸ਼ੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਣੀਆਂ ਦੀ ਅੰਮ੍ਰਿਤ ਵੇਲੇ ਦੇ ਜਾਗਣੇ ਨਿਤ ਨੇਮ ਦੀਆਂ ਦਾਤਾਂ ਖੁੱਲੇ ਦਰਸ਼ਨ ਦੇ ਦਾਰੇ ਇਸੇ ਤਰ੍ਹਾਂ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ। ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ, ਦਰ ਘਰ ਤੋਂ ਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਰਾਗ ਸੂਹੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 760 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਭਨਾਂ ਨੂੰ ਜੀਵਨ ਜਾਚ ਬਖਸ਼ਣ, ਤਾਂ ਜੋ ਇਹ ਲੋਕ ਸੁਖੀ, ਪ੍ਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਕੇ ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ, ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਾਹੀ ਮਿਟਾਵਉ, ਸਿਮਰਉ ਜਸ ਬਿਸੁੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੋਧਾਖਿਅਰ, ਕੀਨੇ ਰਾਮ ਨਾਮ ਏਕੋ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨ ਆਵੈ, ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹਿ ਉਧਾਰੂ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬੇਗਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਕ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਸ਼ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਾਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਾਨਕੀ ਮੰਗੈਰ ਵਾਲਾ।
ਪ੍ਰਭ ਕੋ ਸਿਮਰਹਿ ਸੇ ਪਰ ਉਹ ਪੁਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ, ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ, ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸ ਹੈ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਚੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸੁਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੋ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ, ਨਾਨਕ ਕੀ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਤਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵਹੁ ਸੁਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੂਰੀ ਬੰਧ ਨ ਪਰੈ, ਹਰ ਕਾ ਨਾਮ ਜਪਤ ਨਿਸ ਤਰੈ, ਅਨਿਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ, ਜਿਹ ਮਾਰਗ ਇਹੋ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਿਕ ਬਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਿਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈ ਲਾ ਮਲਕ ਬਹੁ ਨ ਧੋਵੈ, ਹਰ ਕਾ ਨਾਮ

ਰੱਖਾ, ਮਨ ਤੁਜ ਆਕਰਖੈ ਤਹ ਨਾਨਕ, ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰਿ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨਉਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਬੇਕੈ, ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛੁ ਨਾਹੀ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ, ਹਰੇ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾਤ ਏ ਹਰ ਕੋ ਨਾਮ ਕਾਮ, ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈ ਹੈ, ਨਾਮ ਤੁਲ ਅਕਾਸ਼ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ, ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ, ਭੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤ੍ਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤਨੇ ਮੁਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ, ਨੌ ਖੰਡ ਪ੍ਰਥਮੀ ਫਿਰੈ ਚੈਰ ਜੀਵੈ, ਮਹਾ ਉਦਾਸ ਤਪੀ ਸਰਥੀਵੈ, ਅਗਨ ਮਾਹੇ ਹੁਮਤ ਪ੍ਰਾਨ, ਕਨਕ ਅਸ਼ਵ ਹੈਵਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਭੀ ਹਉਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛੁ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ, ਬਹੁਤ ਸਿਆਣਤ ਜਮਕਾ ਭਉ ਵਿਆਪੈ, ਅਨੇਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹਿ ਨਹੀਂ ਸਿਜੈ, ਛੂਟਸ ਨਾਹੀਂ ਊਬ ਪਿਆਲ, ਮੋਹੇ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪੂ ਨਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹਉਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਣੀ ਪਰੈ, ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੇ ਨੀਚਾ, ਸੋ ਗਣੀਐ ਸਭ ਤੇ ਉੱਚਾ, ਜਾਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੂਨ ਨਹੀਂ ਲੇਪਾ, ਨਿਰਧਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵੋ ਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੇ ਗਤ ਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨ ਜਾਨ ਸੋਏ, ਸਰਬ ਧਰਮੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹਉ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ

ਸਥਾਨ ਤੇ ਉਹ ਉਤਮ ਥਾਨ ਨਾਨਕ ਜਿਹੇ ਘੱਟ ਵਸੈ ਹਰਿ ਨਾਮ ਸਲੋਕ ਨਿਰਗੁਣੀ ਆਰ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰਾਖੋ ਨਾਨਕ ਨਿਬਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਬਿਵਸਥਾ ਤੁਜੈ ਪਿਆਰਾ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲਿਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੋਤ ਭਰਾਤ ਮੀਤ ਬਨਤਾ ਸੰਗ ਹਸੈ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਾਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ ਜਾਕੀ ਸੇਵਾ ਨਵ ਨਿਧ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਨਤ ਦੂਰੇ ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਬਿਸਾਰੈ ਮੁਗਦ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤੇ ਸੁਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਹਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕੱਢ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਛ ਨਾਹੀ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਕਰੈ ਅਥਾ ਜਾਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ ਕਹਾ ਬਿਸਨ ਪਦ ਗਾਵੈ ਗੂੰਗ ਯਤਨ ਕਰੈ ਤਉ ਪੀ ਸੂਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਬਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਪਿਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੂੰ ਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੀਨ ਹਾਰ ਪ੍ਰਭ ਛੋੜ ਕੈ ਲਾਗ ਹੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਭੀ ਨ ਦੇ ਦਸ ਭੀ ਹੈਰ ਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮ ਸੁਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਛ ਬਾਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਵਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਨ ਐ ਮਾਥੈ ਉਸ ਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਪਾਂਤ ਮਾਇਆ ਕੀ ਹੇਤ ਸਰਪ੍ਰਭੂਵਤ ਜਾਨ ਅਨੇਕ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛੁਤਾਵੈ ਜੋ ਦੀਸੈ ਸੋ ਚਾਲਨ ਹਾਰ ਲਪਟ ਰਹੇ ਉਹ ਤਹ ਅੰਧ ਅੰਧਾਰ ਬਟਾਊ ਸਿਉ ਜੋ ਲਾਵੈ ਨੇਹੇ ਤਾਕੋ ਹਾਸ ਨ ਆਵੈ ਕੇਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੰਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ
मिथ्या रथ हस्ती असब वस्त्रा मिथ्या रंग संग माया पीख हस्ता मिथ्या ध्रुव मोह अभिमान मिथ्या आपस ऊपर करत गुमान आस थिर भगत साध की सरन नानक जप जप जीवै हर के चरण मिथ्या श्रवण पर निंदा सुन है मिथ्या हस्त पर दर्भ कौ हिर है मिथ्या नेत्र पेखत पर तरै रूपाद मिथ्या रसना भोजन अन स्वाद मिथ्या चरण पर विकार कौ ताव है मिथ्या मन पर लोभ लुभाव है मिथ्या तन नहीं पर उपकारा मिथ्या बास लेत बिकारा बिन बूझे मिथ्या सब पहे सफल देह हर हर नानक हर हर नाम लय बिरथी साकत की आरजा साच बिना कह होवत सूचा बिरथा नाम बिना तन अंध मुख आवत ताकै दुर्गंध बिन सिमरन दिन रैन बिरथा बिहाय मेघ बिना ज्यों खेती जाए गोबिंद भजन बिन बिरथे सब काम ज्यों किरपन के नरारथ दाम धन धन ते जन जिहे घट बस्यो हर नाओ नानक ताकै बल बल जाओ रहत अवर काश अवर कुमावत मन नहीं प्रीत मुख हो गंड लावत जन नहार प्रभु प्रबीन बाहर भेख न काहू भीन अवर उपदेश आप न करै आवत जावत जन मैं मरै जिसकै अंतर बसै निरंकार तिसकी सीख तरै संसार जो तुम भाने तिन प्रभ जाता नानक ऊन जान जा चरण पराता करो बेनती पार ब्रह्म सब जाने अपना किया आपे माने आपे आप आप करत नबेरा किसै दूर जनावत किसै बुझावत नेरा उपाव स्यानप सगल ते रहत सब काश जाने आत्म की रहत जिस भावै तिस लय लड़ लाए थान तनंतर रहया सुमाए सो सेवक जिस कृपा करी निमख निमख जप नानक हरि सलोक काम क्रोध अर लोभ मोह बिन सजाए अंग मेव नानक प्रभ शरणागति कर प्रसाद गुरुदेव अष्टपदी जेहे प्रसाद शति ही अमृत खाहे तिस ठाकुर को रख मन माहे जेहे प्रसाद सुगंधत तन लावै तिस को सिमरत परमगत पावै है जेहे प्रसाद बस है सुख मंदर तिस त्याए सदा मन अंदर जिह प्रसाद ग्रह संग सुख बसना आठ पहर सिमर हो तिस रसना जिह प्रसाद रंग रस भोग नानक सदा त्याई त्यावन जोग जिह प्रसाद पाट पटंबर हंडावै तिस त्याग कत अवर लुभावै जिह प्रसाद सुख सेज सोई जय मन आठ पहर ताका जस गावी जय जिह प्रसाद तुझ सब को मन मुख ताकू जस रसन बखान जिह प्रसाद तिरो रहता धर्म मन सदा त्याए केवल पार ब्रह्म प्रभ जी जपत दरगह मान पावै है नानक पात सेती घर जावै है जिह प्रसाद आ रोग कंचन देही लिव लावो तिस राम स्नेही जिह प्रसाद तेरा उला रहत मन सुख पावै हर हर जस कहत जिह प्रसाद तेरे सगल छिद्र ढाके मन सरणी पर ठाकुरु प्रभ ताकै जिह प्रसाद तुझ को न पहुचै मन सा सा सिमरहु प्रभ ऊचे जिह प्रसाद पाई दुर्लभ देह नानक ताकी भागत करे हे जिह प्रसाद आपूखन पहरी जय मन तेस सिमरत क्यों आलस की जय जिह प्रसाद असव हस्त असवारी मन तेस प्रभ काउ कबहु न बिसारी जिह प्रसाद बाग मिलक तना राख पुरुए प्रभ अपने मना जिन तेरी मन बनत बनाई उठत बैठत साध तिसै त्याए जो एक अलख है इहां उहां नानक तेरी रख है जिह प्रसाद कर है पुन बहुदान मन आठ पहर कर तिसका ध्यान जिह प्रसाद तू आचार व्यवहारी तिस प्रभ को साथ साथ चेतारी जिह प्रसाद तेरा सुंदर रूप सो प्रभ सिमर रहो सदा अनूप जिह प्रसाद तेरी नीकी जात सो प्रभ सिमर सदा दिन रात जिह प्रसाद तेरी पातर है गुर प्रसाद नानक जा सका है जिह प्रसाद सुने करन नाद जिह प्रसाद पीखै बिसमात जिह प्रसाद बोले अमृत रसना जिह प्रसाद सुख सहजे बसना जिह प्रसाद हस्त कर चला है जिह प्रसाद संपूर्ण फल है जिह प्रसाद परम गत पावै है जिह प्रसाद सुख सहज समावै ऐसा प्रभ त्याग अवर कत लागहो गुर प्रसाद नानक मन जागहो
जिह प्रसाद तू प्रगट संसार तिस प्रभ को मूल न मनहु बिसार जिह प्रसाद तेरा प्रताप रे मन मूड तू ताकौ जाप जिह प्रसाद तेरे कार्ज पूरे तिस है जान मन सदा हजूरे जिह प्रसाद तू पावै साच रे मन मेरे तू ता स्यों राच जिह प्रसाद सब की गत होए नानक जाप जपै जप सोए आप जपाए जपै सो नाओ आप गावाए सो हर गुण गाओ प्रभु कृपा ते होए प्रगास प्रभु दया ते कमल बिगास प्रभु सो प्रसन्न बसै मन सोए प्रभु दया ते मत उत्तम होए सर्ब निधान प्रभु तेरी माया आपो कछु न किन्हु लया जित जित लावो तित लगै हर नाथ नानक इनकै कछु न हाथ सलोक अगम अगाध पार ब्रह्म सोए जो जो कहै सो मुक्ता होए सुन मीता नानक बिनवंता साध जना की आचार्य कथा अष्टपदी साध कह संग मुख उजल होत साध संग मल सगली खोत साध कह संग मिटै अभिमान साध कह संग प्रगटै सुज्ञान साध कह संग बुझै प्रभ नीरा साध संग सब होत निबेरा साध कह संग पाए नाम रतन साध कह संग एक ऊपर जतन साध की महिमा बरने कौन प्राणी नानक साध की शोभा प्रभ माहे समानी साध कह संग अगोचर मिलै साध कह संग सदा पर फुलै साध कह संग आवै बस पंचा साध संग अमृत रस पुंचा साध संग होए सब की रेन साध कह संग मनु हर बैन साध कह संग न कत हूं तावै साध संग आस थेत मन पावै साध कह संग माया ते भिन साध संग नानक प्रभ सो प्रसन्न साध संग दुश्मन सब मीत साधु कह संग महापुनीत साध संग के स्यों नहीं बैर साध कह संग न बीगा पैर साध कह संग नाही को मंदा साध संग जाने परमानंदा साध कह संग नाही हो ताप साध कह संग तजै सब आप आपे जाने साध बढ़ाई नानक साध प्रभु बने आई साध कह संग न कबहू तावै साध कह संग सदा सुख पावै साध संग बस्त अगोचर लहै साधु कह संग आजार सहै साध कह संग बसै थान ऊचै साधु कह संग महल पहुचै साध कह संग दृढ़ै सब धर्म साध कह संग केवल पार ब्रह्म साध कह संग पाए नाम निधान नानक साधु कह कुरबान साध कह संग सब कुल उधारै साध संग साजन मीत कुटुंब ने सुतारै साधु कह संग सो धन पावै जिस धन ते सब को वरसावै साध संग धर्म राय करे सेवा साध कह संग शोभा सुर देवा साधु कह संग पाप पलायन साध संग अमृत गुण गायन साध कह संग सर्वथान गम नानक साध कह संग सफल जनम साध कह संग नहीं कछु काल दर्शन भेटत होत निहाल साध कह संग कलूखत हरै साध कह संग नरक पर हरै साध कह संग इहां उहां सोहेला साध संग बिशरत हर मेला जो इच्छा सोई फल पावै साध कह संग न बिरथा जावै पार ब्रह्म साध रिद बसै नानक उधरै साध सुन रसै साध कह संग सुनौ हर नाउ साध संग हर के गुण गाओ साध कह संग न मनते बिसरै साध संग सर पर निस्तरै साध कह संग लगै प्रभ मीठा साधु कह संग घट घट डीठा साध संग भय आज्ञाकारी साध संगत पई हमारी साध कह संग मिटे सब रोग नानक साध भेटे संयोग साध की महिमा बेद न जानै जेता सुनै तेता बखियानै साध की उपमा के हो गुण ते दूर साध की उपमा रही भार पूर साध की शोभा का नाही अंत साध की शोभा सदा बेअंत साध की शोभा ऊच ते ऊची साध की शोभा मूच ते मूची साध की शोभा साध बन आई नानक साध प्रभ भेद न पाई श्लोक मन साचा मुख साचा सोए अवर न पेखै एक सबिन कोए नानक ए लक्षण ब्रह्म ज्ञानी होए अष्टपदी ब्रह्म ज्ञानी सदा निर्लेप जैसे जल में कमल अलेप ब्रह्म ज्ञानी सदा निर्दोख जैसे सूर सर्ब कौ सुख ब्रह्म ज्ञानी कह दृष्ट समान जैसे राज रंक कौ लागै तुल पवान
ब्रह्म ज्ञानी कह धीरज एक ज्यों वसुधा को खुदै को चंदन लेप। ब्रह्म ज्ञानी काई है गुनाऊ नानक ज्यों पावक का सह सुभाओ। ब्रह्म ज्ञानी निर्मल ते निर्मला जैसे मैल न लागै जला। ब्रह्म ज्ञानी कह मन होय प्रगास जैसे धारो ऊपर आकाश। ब्रह्म ज्ञानी कह मित्र सतर समान ब्रह्म ज्ञानी कह नाही अभिमान। ब्रह्म ज्ञानी ऊच ते ऊंचा मन आपना है सब ते नीचा। ब्रह्म ज्ञानी से जन पहे नानक जिन प्रभ आप करे। ब्रह्म ज्ञानी सगल कीरी ना आत्म रस ब्रह्म ज्ञानी चीना। ब्रह्म ज्ञानी की सब ऊपर माया ब्रह्म ज्ञानी ते कछ बुरा न पहया। ब्रह्म ज्ञानी सदा समदर्शी ब्रह्म ज्ञानी के दृष्ट अमृत बरसी। ब्रह्म ज्ञानी बंधन ते मुक्ता ब्रह्म ज्ञानी की निर्मल जुगता। ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान। ब्रह्म ज्ञानी एक ऊपर आसो ब्रह्म ज्ञानी का नहीं विनाश। ब्रह्म ज्ञानी का गरीबी सुमाहा ब्रह्म ज्ञानी पर उपकार उमाहा। ब्रह्म ज्ञानी का नाही धंधा ब्रह्म ज्ञानी ले तावत बंधा। ब्रह्म ज्ञानी कह होय सो भला ब्रह्म ज्ञानी सो फल फला। ब्रह्म ज्ञानी संग सगल उधार नानक ब्रह्म ज्ञानी जपै सगल संसार। ब्रह्म ज्ञानी कह एक कै रंग ब्रह्म ज्ञानी कह बसै प्रभ संग। ब्रह्म ज्ञानी कह नाम आधार ब्रह्म ज्ञानी कह नाम परवार। ब्रह्म ज्ञानी सदा साध जागत ब्रह्म ज्ञानी अहंग बुद्ध त्यागत। ब्रह्म ज्ञानी कह मन परमानंद ब्रह्म ज्ञानी कह कर सदा आनंद। ब्रह्म ज्ञानी सुख सहज निवास नानक ब्रह्म ज्ञानी का नहीं विनाश। ब्रह्म ज्ञानी ब्रह्म का बेता ब्रह्म ज्ञानी एक संग हेता। ब्रह्म ज्ञानी कह होय अचिंत ब्रह्म ज्ञानी का निर्मल मंत। ब्रह्म ज्ञानी जिस करै प्रभ आप ब्रह्म ज्ञानी का बड़ प्रताप। ब्रह्म ज्ञानी का दर्श बड़ भागी पाइय ब्रह्म ज्ञानी को बल बल जाइय। ब्रह्म ज्ञानी को खोजै महेश्वर नानक ब्रह्म ज्ञानी आप परमेश्वर। ब्रह्म ज्ञानी की कीमत नाहे ब्रह्म ज्ञानी का सगल मन माहे। ब्रह्म ज्ञानी का कौन जाने भेद ब्रह्म ज्ञानी को सदा आदेश। ब्रह्म ज्ञानी का कथिया न जाय अध्याखर ब्रह्म ज्ञानी सर्व का ठाकुर। ब्रह्म ज्ञानी की मित कौन बखाने ब्रह्म ज्ञानी की गत ब्रह्म ज्ञानी जाने। ब्रह्म ज्ञानी का अंत न पार नानक ब्रह्म ज्ञानी को सदा नमस्कार। ब्रह्म ज्ञानी सब सृष्ट का करता ब्रह्म ज्ञानी साध जीव नहीं मरता। ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता। ब्रह्म ज्ञानी अनाथ का नाथ ब्रह्म ज्ञानी का सब ऊपर हाथ। ब्रह्म ज्ञानी का सगल आकार ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी श्लोक। उरतारे जो अंतर नाम सर्व मैं पिख है भगवान। निमख निमख ठाकुर नमस्कार नानक ओ अपरस सगल निस्तार। अष्टपदी मिथ्या नाही रसना पारस मन मैं प्रीत निरंजन दर्श। पर त्रय रूप न पिख नेत्र साध की टहल संत संग हेत। करन न सुने काहू की निंदा सब ते जाने आपस को मंदा। गुर प्रसाद बिख्या पर हरै मन की बासना मन ते तरै। इंद्री जित पंच दुख ते रहत नानक कोट मध्ये को ऐसा अपरस। वैष्णो सो जिस ऊपर सो प्रसन्न बिसन की माया ते हुए भिन्न। कर्म करत होवै नेह कर्म तिस बैसनु का निर्मल धर्म। काहू फल की इच्छा ने बाछै केवल भगत कीर्तन संग राचै। मान तन अंतर सिमरन गोपाल सब ऊपर होवत कृपाल। आप दृढ़ अवरह नाम जपावै नानक ऊ बैसनु परम गत पावै। भगवती भगवंत भगत का रंग सगल त्यागै दुष्ट का संग। मन ते बिनसै सगला भरम कर पूजै सगल पार ब्रह्म। साध संग पापा मालक होवै तिस भगवती की मत उत्तम होवै। भगवंत की टहल करै नित नीत मन तन अर्पै बिसन प्रीत। हर के चरण हृदय बसावै नानक ऐसा भगवती भगवंत कौ पावै। सो पंडित जो मन प्रबुदै राम नाम आत्म मै सोदै। राम नाम सार रस पीवै उस पंडित कै उपदेश जग जीवै। हर की कथा हृदय बसावै सो पंडित फिर जोन न आवै। वेद पुराण सिमरत बूजै मूल सुखम मैं जाने असथूल। चौवर ना को दे उपदेश नानक उस पंडित को सदा आदेश। बीज मंत्र सर्व को ज्ञान चौवर ना मैं जपै को नाम। जो जो जपै तिस की गत होए साध संग पावै जन कोए। कर कृपा अंतर उर तारै पास प्रेत मुगद पाथर को तारै।
ਸਰਬ ਰੋਗ ਕਾਹੁ ਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੈ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਪਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹਿ ਪਰਵਾਨ। ਆਪਣੇ ਦਾਸ ਕਉ ਆਪ ਕਿਰਪਾ ਕਰੈ, ਤਿਸ ਦਾਸ ਕਉ ਸਭ ਸੋ ਜੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਿਯੋਗ, ਤੈਸਾ ਸੁਵਰਣ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀ ਐ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿੰਨ ਨਾਉ, ਆਪੇ ਕਰਨ ਕਰਾਵਣ ਯੋਗ, ਪ੍ਰਭ ਪਾਵੈ ਸੋਈ ਫੁਨ ਹੋਗ, ਪਸਰਿਓ ਆਪ ਹੋਏ ਅਨੰਤ ਤਰੰਗ, ਲਖੀ ਨ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਬਿਨਾਸ, ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਪਏ ਨਿਹਾਲ। ਸਲੋਕ ਉਸਤਤ ਕਰੇ ਅਨੇਕ ਜਨ, ਅੰਤ ਨ ਪਾਰ ਅਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ। ਅਸ਼ਟਪਦੀ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥ ਵਾਸੀ, ਕਈ ਕੋਟ ਬਨ ਭਰਮੈ ਉਦਾਸੀ, ਕਈ ਕੋਟ ਵੇਦ ਕੇ ਸਰੂਤੇ, ਕਈ ਕੋਟ ਤਪੀ ਸਰਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾਪ ਵਿਚਾਰੈ, ਕਈ ਕੋਟ ਨਾਵਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁਖ ਨਾ ਕਰੈ, ਕਈ ਕੁਟ ਮਾਇਆ ਸਰ ਮਾਹੇ, ਕਈ ਕੁਟ ਪਰਦੇਸ ਪਰਮਾਹੇ, ਜਿਤ ਜਿਤ ਲਾਵਹ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੁਟ ਸਿੱਧ ਜਤੀ ਜੋਗੀ, ਕਈ ਕੁਟ ਰਾਜੇ ਰਾਸ ਭੋਗੀ, ਕਈ ਕੁਟ ਪੰਖੀ ਸਰਪ ਉਪਾਏ, ਕਈ ਕੁਟ ਪਾਥਰ ਬਿਰਖ ਨਿਪ ਜਾਏ, ਕਈ ਕੁਟ ਪਵਨ ਪਾਣੀ ਬੈਸੰਤਰ, ਕਈ ਕੁਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੈ ਸੂਤ ਤਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨੇ ਸੁਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚੈਰ ਜੀਵੇ, ਕਈ ਕੋਟ ਗਿਰੀ ਮੇਰ ਸੁਵਰਨ ਥੀਵੇ, ਕਈ ਕੋਟ ਜਖਿਆ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰੈ ਸਭ ਹੂ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁਜੋ ਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚੈਨ ਤੋ, ਜਹ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛ ਪ੍ਰਭ ਕਹਿ ਹਾਥੇ, ਕਈ ਕੋਟ ਪਹੇ ਬਹਿ ਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋ ਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕਉ ਮਿਲਿਓ ਪ੍ਰਭ ਅਬਿਨਾਸ਼, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਉ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀ ਨੋ ਬਿਸਥਾਰ, ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਏਕ ਏਕ ਓੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾ ਅੰਤ ਨਾ ਜਾਣੈ ਕੋਏ ਆਪੇ ਆਪ, ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਾਤ ਕੇ ਬੇਤੇ ਸਦਾ ਨਿਹਾਰ ਰਹੇ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਪਏ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ, ਆਪਣੇ ਜਨ ਕਉ ਸਾ ਸਾ ਸੁਮਾਰੇ, ਨਾਨਕ ਓਏ ਪਰਮੇਸੁਰ ਕੇ ਪਿਆਰੇ। ਸਲੋਕ ਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲ ਹਾਰਣੈ ਜਲ ਸਲ ਮਹੀਲ ਸੋਏ। ਅਸ਼ਟਪਦੀ ਕਰਨ ਕਰਾਵਣ ਕਰਨੈ ਜੋਗ, ਜੋ ਤਿਸ ਪਾਵੈ ਸੋਈ ਹੋਗ, ਖਿਨ ਮੈਂ ਥਾਪ ਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ,
ਹੁਕਮੇ ਧਾਰ ਅਤਹਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਬਿਉਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ। ਪ੍ਰਭ ਭਾਵੈ ਮਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸਤਿ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਰਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰਨਾ ਆਵੈ। ਕਹੋ ਮਨੁਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛ ਲੈ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਬਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ, ਭਰਮੇ ਭੂਲਾ ਦੈ ਦਿਸ ਧਾਵੈ, ਨਿਮਖ ਮਾਹੇ ਚਾਰ ਕੁੰਟ ਫਿਰਿਆ ਵੈ, ਕਰ ਕਿਰਪਾ ਜਿਸੇ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ, ਜਾ ਕਉ ਆਪਣੀ ਕਰੈ ਬਖਸੀਸ, ਤਾਕਾ ਲੇਖਾ ਨਾ ਗਨੈ ਜਗਦੀਸ, ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀ ਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆ ਕਾਰੀ ਬਪੁਰਾ ਜੀਉ, ਜੋ ਤਿਸ ਪਾਵੈ ਸੋਈ ਫੁਨ ਥੀਉ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰ ਕਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਉਪਕਾਸ਼ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਏ ਰਹੈ ਦਿਨ ਰਾਤ, ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋ ਤਰਵਾਲ, ਕਬਹੂ ਹੋਏ ਬਹੈ ਬਡ ਰਾਜਾ, ਕਬਹੂ ਪੇਖਾਰੀ ਨੀਚ ਕਾ ਸਾਜਾ, ਕਬਹੂ ਅਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ। ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬਹੂ ਮੂਨ ਧਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਿਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨੇਕ ਜੋਨ ਪਰਮੈ ਪਰਮੀਆ, ਨਾਨਾ ਰੂਪ ਜਿਉ ਸਵਾਂਗੀ ਦਿਖਾਵੈ, ਜਿਉ ਪ੍ਰਭ ਪਾਵੈ ਤਿਵੈ ਨਚਾਵੈ, ਜੋ ਤਿਸ ਪਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੂ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਕੁਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ ਸਲੋਕ, ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ, ਜੋ ਜਾਣੈ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖਨ ਦਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਛ ਸੰਗ ਨ ਜਾਵੈ, ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਫਲ ਭੀਤਰ ਤਾਂ ਕਾ ਹੋਏ ਬਿਨਾਸ਼, ਸਭ ਤੇ ਆਪ ਜਾਣੈ ਬਲਵੰਤ, ਖਿਨਮੈ ਹੋਏ ਜਾਏ ਪਸਮੰਤ, ਕਿਸੇ ਨਾ ਬਦੇ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪਰਵਾਨ, ਕੋਟ ਕਰਮ ਕਰੈ ਹੋ ਤਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨੇਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਹੋ ਕੈਸੇ ਗਵੈ, ਆਪਸ ਕਹੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ, ਸਰਬ ਕੀ ਰੇਨ ਜਾਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੂਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਹ ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਹ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹਉ ਛੂਟੈ, ਸਹਿਸ ਕਟੇ ਲੱਖ ਕੋ ਉਠਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨੇਕ ਭੋਗ ਵਿਖਿਆ ਕੀ ਕਰੈ ਨਹਿ, ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੀ ਸਭ ਕਾਜੈ,
ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਨ ਕਰਨੇ ਹਾਰ, ਇਸ ਕੈ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜੋ ਕੇ ਸ਼ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ, ਬੂਝੈ ਦੇਖੈ ਕਰੈ ਬਿਵੇਕ, ਆਪੇ ਏਕ ਆਪੇ ਅਨੇਕ, ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਿਹਾ ਸਮਾਏ। ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਨ ਬਿਸਥਾਰ, ਸਭ ਕਾਸ਼ ਉਸ ਕਾ ਉਹ ਕਰਨੇ ਹਾਰ, ਉਸ ਤੇ ਭਿਨ ਕਹੋ ਕਿਛੁ ਹੋਏ, ਥਾਂਥਨੰਤਰ ਏਕੈ ਸੋਏ। ਆਪੋ ਨੇ ਚਾਲੇ ਤੋ ਆਪ ਕਰਨੇ ਹਾਰ, ਕੌਤਕ ਕਰੇ ਰੰਗ ਅਪਾਰ, ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ। ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ ਕੂਟ ਮਧੇ, ਕਿਨੈ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸ੍ਰਵਣ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਾਨ ਪ੍ਰੀਤ। ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ। ਸੰਤ ਕੈ ਦੁਖਨ ਆਰਜਾ ਘਟੈ, ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਹੱਤੇ ਕੋ ਰੱਖੇ ਨਾ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ, ਸੰਤ ਕੈ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉ ਲਵੈ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ, ਸੰਤਨ ਕੈ ਦੁਖਨ ਕ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ, ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਕੈ ਦੁਖਨ ਨੀਚ ਨੀਚਾਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਪਾਵੈ ਤਾਂ ਓਏ ਪੀਗਤ ਪਾਹੇ, ਸੰਤ ਕਾ ਨਿੰਦਕ ਮਹਾਂ ਤਤਾਈ, ਸੰਤ ਕਾ ਨਿੰਦਕ ਖਿਨ ਟਿਕਣ ਨ ਪਾਈ, ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸੁਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਯਾਰ ਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ, ਸੰਤ ਕੀ ਨਿੰਦਾ ਦੋਖ ਮਹਿ ਦੋਖ, ਨਾਨਕ ਸੰਤ ਪਾਵੈ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ, ਸੰਤ ਕੇ ਦੁਖੀ ਕਉ ਡਾਨ ਲਾਗੈ, ਸੰਤ ਕੇ ਦੁਖੀ ਕਉ ਸਭ ਤਿਆਗੈ, ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅੱਧ ਬੀਚ ਤੇ ਟੁੱਟੈ, ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛੁ ਨਾਹੇ, ਆਪਣ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ, ਨਾਨਕ ਸੰਤ ਪਾਵੈ ਤਾਂ ਲਏ ਉਬਾਰ, ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਿਆ, ਜਿਉਂ ਪਾਵਕ ਈ ਧਨ ਨਹੀਂ ਧਰਾਪੈ, ਸੰਤ ਕਾ ਦੁਖੀ ਛੁਟੈ ਅਕੇਲਾ, ਜੋ ਬੁਆੜ ਤਿਲ ਖੇਤ ਮਾਹੇ ਦੋਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕ ਕਾ ਧੁਰ ਹੀ ਪਇਆ, ਨਾਨਕ ਜੋ ਤਿਸ ਪਾਵੈ ਸੋਈ ਥਿਆ, ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ, ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਾਇਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘਟ ਤਿਸ ਕੇ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ, ਸਭ ਕਛੁ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋਥੀਆ, ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੈ ਵਿਚਾਰ, ਜਿਸਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ, ਬੜ ਭਾਗੀ ਨਾਨਕ ਜਨ ਸੇ। ਸਲੋਕ
तजहो स्यानप सुरजनौ सिमरहो हर हर राये एक आस हर मन रखो नानक दुख परम पहु जाए अष्टपदी मानुख की टेक ब्रथी सब जान देवन कोय कह भगवान जिस कह दिए रहे अघाए बहुर न कृष्णा लग आए मारे रख है को आप मानुख कह कृष्णा ही हाथ तिसका हुक्म बूझ सुख होए तिसका नाम रख कंठ पुरोए सिमर सिमर सिमर प्रभ सोए नानक बिघन न लाग कुए उस्तत मन में कर निरंकार कर मन मेरे सत व्यवहार निर्मल रसना अमृत पियो सदा सुहेला कर लेह जियो नैनो पेख ठाकुर का रंग साध संग बिनस सब संग चरण चलाओ मार्ग गोबिंद मिटै पाप जपिए हर बिंद कर हर कर्म श्रवण हर कथा हर दरगह नानक उजल मथा बडभागी ते जन जग माहे सदा सदा हर के गुण गाहे राम नाम जो करह बिचार से तनवंत गनी संसार मान तान मोख बोलै हर मुखी सदा सदा जन होते सुखी एको एक एक पछान ए तो उत कियो सो जी संजान नाम संग जिसका मन मान्या नानक तिन्ह निरंजन जानया गुर प्रसाद आपन आप सुजै तिसकी जानो तृष्णा बुझै साध संग हर हर जस कह तो सर्ब रोग ते ओ हर जन रह तो आन दिन कीर्तन केवल बखियान गृहस्थ मैं सोई निर्बान एक ऊपर जिस जन की आसा तिसकी कटिए जम की फासा पार ब्रह्म की जिस मन भूख नानक ते सह न लागे दुख जिस कौ हर प्रभ मन चित आवै सो संत सुहेला नहीं डुलावै जिस प्रभ अपना कृपा करै सो सेवक कहो किस ते डरै जैसा सा तैसा दृष्टाया अपने कार्य में आप समाया सोधत सोधत सोधत सीजिया गुरप्रसाद तत सब बूझिया जब देखो तब सब किश मूल नानक सो सूखम सोई असथूल नह किश जन्मै नह किश मरै आपन चलित आप ही करै आवन जावन दृष्ट आन दृष्ट आज्ञाकारी धारी सब श्रेष्ट आपे आप सगल मह आप अनिक जुगत राचो थाप उथाप अबिनासी नाही केश खंड धारण तार रहो ब्रह्मांड अलख अपेव पुरख प्रताप आप जपाए त नानक जाप जिन प्रभ जाता सुसुभावंत सगल संसार उधरै तिन मंत प्रभ के सेवक सगल उदारन प्रभ के सेवक दुख बिसारन आपे मिल लय कृपाल गुरु का शब्द जप पहे निहाल उनकी सेवा सोई लागै जिसनु कृपा करै बड भागै नाम जपत पावै विश्राम नानक तिन पुरख को उत्तम कर मान जो किश करै सो प्रभ कै रंग सदा सदा बसाए हर संग सहज सुभाए होवै सो होए करणै हार पछाणै सोए प्रभ का किया जन मीठ लगाना जैसा सा तैसा दृष्टाना जिसते उपजे तिस माहे समाए ओए सुख निधान उन्हों बान आए आपस को आप दिनो मान नानक प्रभ जन एको जान सलोक सर्व कला भरपूर प्रभ बिरथा जन नहार जाकै सिमरण उधरी है नानक तिस बलहार अष्टपदी टूटी गांडन हार गोपाल सर्व जिया पे प्रतपाल सगल की चिंता जिस मन माहे तिसते ब्रथा कोई नाहे रे मन मेरे सदा हर जाप अविनाशी प्रभ व्यापे आप आपन किया कछु न होए जे सो प्राणी लोचै कोए तिस बिन नाही तेरै किश काम गात नानक जप एक हर नाम रूपवंत होए नाही मोहै प्रभ की जोत सगल घट सो है तनवंता होए क्या को करबै जां सब किश तिसका दिया दरबै हत सूरा जे को कहावै प्रभ की कला बिना कहतावै जे को होए बहे दातार तिस दिन हर जने गवार जिस गुर प्रसाद टूटे हो रोग नानक सो जन सदा आरोग ज्यो मंदर को थमै थमन त्यों गुर का शब्द मन है अस थमन ज्यो पाखाण नाव चाढ़ तरै प्राणी गुर चरण लगत निस तरै ज्यो अंधकार दीपक प्रगास गुर दर्शन देख मन होए बिगास
ज्यो महा उद्यान मह मार्ग पावै त्यो साधु संग मिल जोत प्रगटावै तिन संतन की बाशो तूर नानक की हार लोचा पूर मन मूरख काहे बिल लाइयै प्रभु लिखे का लिखिया पाइयै दुख सुख प्रभ देवनहार अवर त्याग तू तिसहै चितार जो काशो करै सोई सुख मान भूला काहे फिरै अजान कौन बस्त आई तेरे संग लपट रहे ओ रस लोभी पतंग राम नाम जप हिरदे माहे नानक पात से ती घर जाहे जिस वखर को लैन तू आया राम नाम संतन घर पाया तज अभिमान लेहो मन मोल राम नाम हिरदे मैं तोल लाद खेप संत संग चाल अवर त्याग बिख्या जंजाल धन धन कहे सब कोय मुख उजल हर दरगह सोए एहो वापार विरला वापार है नानक ताकै सद बलहार है चरण साध के धोए तोहे पियो अर्प साध कहो अपना जियो साध की धूर करो इसनान साध ऊपर जाइए कुर्बान साध सेवा वड भागी पाई है साध संग हर कीर्तन गाई है अनक बिघन ते साधु राखै हर गुण गाए अमृत रस चाखै ओट गही संत दर आया सर्व सुख नानक ते पाया मेर तक कौ जीवल नहार भूखे कौ देवत आधार सर्व निधान जाकी दृष्टि माहे पुरब लिखे का लहना पाहे सब किश तिस का ओ करने जोग तिस बिन दूसर हुआ ना होग जप जन सदा सदा दिन रहनी सब ते उच निर्मल एह करनी कर कृपा जिस को नाम दिया नानक सो जान निर्मल थिया जाके मन गुर की प्रतीत तिस जन आवै हर प्रभ चीत भगत भगत सुनिए ते हो लोए जाके हृदय को होए सच ताक सच करनी सच ताकी रहत सच हृदय सतमुख कहत साची दृष्ट साचा आकार सच वरतै साचा पासार पार ब्रह्म जिन सच कर जाता नानक सो जन सच समाता सलोक रूप नारेख ना रंग केश त्रेहो गुण ते प्रभ भिन्न तिस है बुझाए नानका जिस होवै सो प्रसन्न अष्टपदी अभिनाशी प्रभ मन मह राख मानुख की तू प्रीत त्याग तिस ते परय नाही किश कोय सर्ब निरंतर एको सोए आपे बिना आपे दाना गहर गंभीर गहीर सुजाना पार ब्रह्म परमेश्वर गोविंद कृपा निधान दयाल बखसंद साध तेरे की चरणी पाओ नानक कै मान एहो अनराओ मनसा पूर्ण सरना जोग जो कर पाया सोई होग हरन भरन जाका नेत्र फूर किसका मंत्र न जानै होर आनंद रूप मंगल सद जाकै सर्ब थोक सुनिए घर ताकै राज मैं राज जोग मैं जोगी तप मैं तपीसर गृहस्थ मैं भोगी त्याए त्याए भगता है सुख पाया नानक तिस पुरख का किने अंत न पाया जाकी लीला की मित नाही सगल देव हारे अवगाहे पिता का जन्म के जन पूत सगल परोई अपने सूत सुमत ज्ञान ध्यान जिन दे जन दास नाम त्यावै है से तेह गुण मैं जाको परमाए जन्म मरै फिर आवै जाए ऊच नीच तिसके अस्थान जैसा जनावै तैसा नानक जान नाना रूप नाना जाके रंग नाना भेख करै एक रंग नाना बिद कीनो बिस्थार प्रभ अभिनाशी एक ओंकार नाना चालित करे किन माहे पूर रहे ओ पूरन सब ठाए नाना बिद कर बनत बनाई अपनी कीमत आपे पाई सब घट तिसके सब तिसके ठाओ जप जप जीवै नानक हर नाओ नाम के धारे सगले जंत नाम के धारे खंड ब्रह्मांड नाम के धारे सिमरत वेद पुराण नाम के धारे सुनन ज्ञान ध्यान नाम के धारे आकाश पाताल नाम के धारे सगल आकार नाम के धारे पुरियां सब भवन नाम कह संग उधरे सुन श्रवण
ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼, ਸਤ ਨਿਰਤ ਬੁਝੈ ਜੇ ਕੋਏ, ਨਾਮ ਜਪਤ ਤਾਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮੇਤੋ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਅਵਰ ਨ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸੁਆਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁਖ ਘਟਣ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੂ ਵਡ ਭਾਕੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ, ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਨਤਾ, ਬੁਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਸੁਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸਤ ਮਾਹੇ ਲੇ ਬਸਤ ਗਡਾਈ, ਤਾ ਕਉ ਭਿੰਨ ਨਾ ਕਹਿ ਨਾ ਜਾਈ, ਬੂਜੈ ਬੂਜਨ ਹਾਰ ਬਬੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੇ ਸੇਵਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕਉ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਤਾਰੈ, ਨਾਨਕ ਸੋ ਸੇਵਕ ਸਾਸ ਸਾਸ ਸਮਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕਉ ਦੇ ਵਡਾਈ, ਆਪਣੇ ਸੇਵਕ ਕਉ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕੀ ਗਤ ਮਿਤ ਕੋਈ ਨਾ ਲਖੈ, ਪ੍ਰਭ ਕੇ ਸੇਵਕ ਕਉ ਕੂ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ, ਨਿੱਕੀ ਕੀਰੀ ਮੈਂ ਕਲ ਰਾਖੈ, ਭਾਸ਼ਮ ਕਰੈ ਲਸਕਰ ਕੋਟ ਲਖੈ, ਜਿਸ ਕਾ ਸਾਸ ਨ ਕਢਤ ਆਪ, ਤਾ ਕਉ ਰਾਖਦ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਂਤ, ਤਿਸਕੇ ਕਰਤਵ ਬਿਰਥੇ ਜਾਤ, ਮਾਰੇ ਨਾ ਰਾਖੈ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ, ਇਹੋ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸੇ ਅਵਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦ ਕਾਮ, ਬੋਲਹੁ ਜਸ ਜਿਹਬਾ ਦਿਨ ਰਾਤ, ਪ੍ਰਭ ਆਪੋ ਨੈ ਜਨ ਕੀ ਨੀ ਦਾਤ, ਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੈ ਏਕ ਨ ਜਾਨੋ, ਆਠ ਪਹਿਰ ਪ੍ਰਭ ਬਸੇ ਹਜੂਰੇ, ਕਹੁ ਨਾਨਕ ਸੇਈ ਜਨ ਪੂਰੇ,
मन मेरे तिन की ओट ले, मन तन अपना तिन जान दे, जिन जान अपना प्रभु पछाता सो जान, सर्व थोक का दाता तिसकी शरण सर्व सुख पावे, तिसके दर्श सब पाप मिटावे। आवर स्यानप सगली शाड, तिस जन की तू सेवा लाग, आवन जाना होवे तेरा नानक, तिस जन के पूजो सद पैरा। सलोक सत पुरख जिन जानिया, सतगुर तिसका नाओ, तिसकै संग सिख उधरै, नानक हर गुण गाओ। अष्टपदी सतगुर सिख की करै प्रतपाल, सेवक को गुर सदा दयाल, सिख की गुर दुरमत मल हिरै, गुर बचनी हर नाम उचरै, सतगुर सिख के बंधन काटै, गुर का सिख बेकार ते हटै, सतगुर सिख को नाम धन दे, गुर का सिख वडभागी हे, सतगुर सिख का हलत पलत सवारै, नानक सतगुर सिख को जी नाल सुमारै। गुर के ग्रह सेवक जो रहै, गुर की आज्ञा मन मै सहै, आपस को कर कश न जनावै, हर हर नाम हृदय साध तिहावै, मन बेचै सत गुर कै पास, तिस सेवक के कार्य रास, सेवा करत हुए नेह कामी, तिस को होत प्राप्त स्वामी, अपनी कृपा जिस आप करे, नानक सो सेवक गुर की मत ले, बिस बिसवे गुर का मन माने, सो सेवक परमेश्वर की गत जाने, सो सत गुर जिस हृदय हर नाओ, अनक बार गुर को बल जाओ, सर्ब निधान जी का दाता, आठ पहर पार ब्रह्म रंग राता, ब्रह्म मह जन जन मह पार ब्रह्म, एक आप नहीं कश परम, सहस से आन पलया न जाइए, नानक ऐसा गुर बडभागी पाइए, सफल दर्शन पेखत पुनीत, पर सत चरण गात निर्मल रीत, भेटत संग राम गुण रावे, पार ब्रह्म की दरगाह गावे, सुन कर बचन करन आघाने, मन संतोख आत्म पति आने, पूरा गुर आखयाओ जाका मंत्र, अमृत दृष्ट पेखै होए संत, गुण बेअंत कीमत नहीं पाए, नानक जिस पावै तिस लय मिलाए, जिह बाएक उस्तत अनेक, सत पुरख पूर्ण बबेक, काहू बोल न पहुचत प्राणी, अगम अगोचर प्रभ निरबानी, निराहार निरवैर सुखदाई, ताकी कीमत किने न पाई, अनेक भगत बंधन नित करै, चरण कमल हृदय सिमरै, सद बलहारी सतगुर अपने, नानक जिस प्रसाद ऐसा प्रभ जपने, एहो हर रस पावै जन कोए, अमृत पीवै अमर सो होए, उस पुरख का नाहीं कदे विनाश, जाके मन प्रगटे गुण तास, आठ पैर हर का नाम ले, सच उपदेश सेवक कौ दे, मोह माया कै संग ना लेप, मन मह रख हर हर एक, अंधकार दीपक प्रगासे, नानक भारम मोह दुख तहते नासे, तपत माहे ठांड वरताई, आनंद पाया दुख न ठे पाई, जन्म मरण के मिटे अंदेसे, साधु के पूर्ण उपदेसे, पौ चुका निरपौ होए बसे, सगल व्याद मन ते खै नसे, जिसका सा तिन कृपा तहारी, साध संग जाप नाम मुरारी, थेत पाई चूके भ्रम गवन, सुन नानक हर हर जस श्रवन, निर्गुण आप सरगुण पियो ही, कलाकार जिन सगली मोही, अपने चरित प्रभ आप बनाए, अपनी कीमत आपे पाए, हर बिन दूजा नाही कोए, सर्ब निरंतर एको सोए, ओत पोत रव्या रूप रंग, भय प्रगास साध कै संग, राच रचना अपनी कल तारी, अनेक बार नानक बले हारी, सलोक सासना चल बिन भजन, बिख्या सगली शार, हर हर नाम कमावना, नानक एहो धन सार। अष्टपदी संत जना मिल कर हो विचार, एक सिमर नाम आधार, अवर उपाव सब मीत विसार, रहो चरण कमल हृदमय उरतारो, करण कारण सुप्रभ सम्रथ, दृढ़ कर गहु नाम हर वथ, ए तन संचो हो वो भगवंत, संत जना का निर्मल मंत, एक आस रखो मन माहे, सर्व रोग नानक मिट जाहे, जिस तन को चार कुंट उठ तावै, सो तन हर सेवा ते पावै,
ਜਿਸ ਸੁਖ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪਰੀਤ, ਜਿਸ ਸੁਭਾ ਕੋ ਕਰੈ ਭਲੀ ਕਰਨੀ, ਸਾ ਸੁਭਾ ਭਜ ਹਰ ਕੀ ਸਰਣੀ, ਅਨਕ ਉਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖ ਦਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰ ਗਏ ਪ੍ਰਵਾਨ, ਮਨ ਪ੍ਰਭੋ ਦਉ ਹਰ ਕੈ ਨਾਏ, ਦਹਿਤ ਸਤਾਵਤੇ ਆਵੈ ਠਾਏ, ਤਾਕੋ ਬਿਘਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸਾਏ ਹਰ ਸੋਏ, ਕਲ ਤਾ ਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਭਉ ਬਿਨ ਸਹਿ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ, ਤਿਤ ਕਰ ਜਾਏ ਬਸਾਇ ਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾਗਮਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਣ ਗੁਰਦੇਵ, ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਕੂ ਪਾਵਨਾ ਛੂਟਣ ਹਾਰੇ, ਸਿਮਰਤ ਸਾਸਤ ਬੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ, ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤ ਮੀਤ ਕੁਟੰਬ ਅਰ ਬਨਤਾ, ਇਨ ਤੇ ਕਹੋ ਤੁਮ ਕਵਨ ਸੁਨਾਥਾ, ਰਾਜ ਰੰਗ ਮਾਇਆ ਬਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਅਸ ਵਾਰੀ, ਝੂਠਾ ਡੰਫ ਝੂਠ ਪਾਸਾਰੀ, ਜਿਨ ਦੀਏ ਤਿਸ ਬੁਝੇ

ਬਿਨ ਸਜਾਏ ਹੋ ਮੈਂ ਬੇਖੁਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਛਾੜ ਸਿਹਣ ਤਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰਹੋ ਬਿਵਹਾਰ ਈਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭਿਆਪ ਅਨਕ ਬਿਸਥਾਰ ਏਕ ਤੇ ਭਏ ਏਕ ਆਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੇ ਸਰਧਾ ਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਵਾਓ ਸਾਸ ਸਾਸ ਪ੍ਰਭ ਤੁਮੈ ਧਿਆਵਾਓ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਨ ਦਿਨ ਲਿਵ ਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਐਸ਼ ਪੁਨੀ ਸਰਧਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾ ਤਿਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਘੀਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਛੁ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੈ ਤਤ ਇਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਹਾਇਆ ਸਾਜਨ ਸੰਤ ਕਰਹੋ ਇਹੋ ਕਾਮ ਆਨ ਤਿਆਗ ਜਪ ਹਉ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੁ ਆਪ ਜਪਹੁ ਅਵਰਾ ਨਾਮ ਜਪਾਵਹੁ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪਹੁ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੁਆਉ ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਤੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੂ ਪਾਵੈ ਸੰਗ ਏਕ ਬਸਤ ਦੀਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਇਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰ ਏਕਾਸ਼ਨਾ ਦ੍ਰਿਸ਼ਟੀ ਤਾ ਪਾਪ ਪੁਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਵਰਣ ਚਿਹਨ ਨਾ ਜਾਪਤ ਤਬ ਹਰਖ ਸੂਖ ਕਹੋ ਕਿਸੈ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਨ ਖੇਲ ਆਪ ਵਰਤੀਜਾ ਨਾਨਕ ਕਰਨੇ ਹਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਏਕੈ ਹਰ

ਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ।

ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ। ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕਿ ਕੀਤਾ ਅੰਦਰ ਕੀਟ ਕਰ, ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ।

ਸੁਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੈ ਕੋਏ

कुमार असंख मूर्ख अंध कोर असंख चोर हराम खोर असंख अमर कर जाहि जोर असंख गलवड हत्या कमाहे असंख पापी पाप कर जाहे असंख कूड़ियार कूड़े फिराहे असंख मलेश मल भख खाहे असंख निंदक सिर कर है पार नानक नीच कह विचार वारिया ना जावा एक वार जो तुद भावै साई भली कार तू सदा सलामत निरंकार असंख नाव असंख थाव अगम अगम असंख लो असंख कह सिर भार होए अखरी नाम अखरी सा लाहा अखरी ज्ञान गीत गुण गाहा अखरी लिखण बोलण बाण अखरा सिर संजोग वखाण जिने लिखे तिस सिर नाहे जिव फरमाए तिव तिव पाहे चेता कीता तेता नाओ विण नावै नाही को थाओ कुदरत कवन कहा विचार वारिया न जावा एक वार जो तुद भावै साई भली कार तू सदा सलामत निरंकार भरिय हथ पैर तन देहे पानी धोतै उतर सके मूत पलीती कपड़ होए दे साबून लइयै ओ धोए भरिय मत पापा कै संग ओ धोपै नावै कै रंग उन्नी पापी आखण नाहे कर कर करना लिख लै जाहु आपे बीज आपे ही खाहु नानक हुक्मिया वह जाहु तीरथ तप दया दत दान जे को पावै तिलका मान सुनया मनया मन कीता पाऊ अंतरगत तीरथ मल नाऊ सब गुण तेरे मैं नाही कोए विन गुण कीते भगत न होए स्वस्थ आत बाणी बरमाओ सत सुहान सदा मन चाओ कवन सुवेला वक्त कवन कवन थित कवन वार कवन सिरुति माहु कवन जित हुआ आकार वेल न पाया पंडती जे हुए लिख पुराण वक्त न पायो का दिया जे लिखण लेख कुरान थित वार न जोगी जाने रुत माहु न कोई जा करता सिर ठीको साजे आपे जाने सोई किव करे आखा किव साला ही क्यों वरनी किव जाना नानक आखण सब को आख एक दू एक सियाणा वड्डा साहिब वड्डी नाई कीता जाखा हुवै नानक जी को आपो जाने अगे गया न सोहै पाताला पाताल लख आगासा आगासु कूड़क कूड़क भाल थके वेद कह निकवात सहस अठारह कैन कतिबा असलू एक धात लेखा हुए त लिखिए लिखै हुए विनाश नानक वड्डा आखिए आपे जाने आप सालाही इती सुरत न पाईया नदियां अतै वाह पवह समुंद न जानिए समुंद साह सुल्तान गिरहा सेती माल धन कीड़ी तुल न होवनी जे तिस मनहु न विस रह अंत न सिखती कह नयंत अंत न करण दे नयंत अंत न वेखण सुन नयंत अंत न जापै क्या मन मंत अंत न जापै कीता आकार अंत न जापै पारा वारु अंत कारण किते बिल लाहे ताके अंत न पाए जाहे एहु अंत न जाने कोए बहुता कहिए बहुता होए वड्डा साहिब उच्चा थाउ चे उपर उच्चा नाउ एवड उच्चा हुवै कोए ते सूचे को जाने सोए जेवड आप जाने आप आप नानक नदरी करमी दात बहुता कर्म लिखिया न जाए वड्डा दाता तिल न तमाए किते मंगह जूद अपार केत्या गणत नहीं विचार केते खप टुटह बेकार केते लै लै मुकर पाहे केते मूरख खाही खाहे केत्या दुख भूख सदमार एपे दा तेरी दा तार बंद खलासी भाणे हुए हो राख न सकै कोए जे को खाए के आखण पाए
ਉਹ ਜਾਣੈ ਜਿਤੀਆਂ ਮੂੰਹ ਖਾਏ, ਆਪੇ ਜਾਣੈ ਆਪੇ ਦੇਆ ਕਹਿਸੇ ਭੇਕੇ ਕੇ, ਜਿਸਨੂੰ ਬਖਸੇ ਸਿਫਸਾ ਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹੋ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਈ ਅਮੁੱਲ ਲਾ ਸੁਮਾਹੀ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖਹਿ ਵੇਦ ਪਾਠ ਪੁਰਾਣ, ਆਖਹਿ ਪੜੇ ਕਰਹਿ ਵਖਿਆਣ, ਆਖਹਿ ਵਰਮੇ ਆਖਹਿ ਇੰਦ, ਆਖਹਿ ਗੋਪੀ ਤੈ ਗੋਵਿੰਦ, ਆਖਹਿ ਈਸ਼ਰ ਆਖਹਿ ਸਿੱਧ, ਆਖਹਿ ਕੀਤੇ ਕੀਤੇ ਬੁੱਧ, ਆਖਹਿ ਦਾਨਵ ਆਖਹਿ ਦੇਵ, ਆਖਹਿ ਸੁਰ ਨਰ ਮੁਨ ਜਨ ਸੇਵ, ਕੀਤੇ ਆਖਹਿ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕੀਤੇ ਹੋਰ ਕਰੇ, ਤਾਕ ਨ ਸਕਹਿ ਕੇ, ਜੀਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ, ਸੋ ਦਰ ਕੇ ਹਾ ਸੋ ਘਰ ਕੇ ਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕੀਤੇ ਵਾਵਨ ਹਾਰੇ, ਕੀਤੇ ਰਾਗ ਪਰੀ ਸਿਉ ਕਹੀਅਨ, ਕੀਤੇ ਗਾਵਨ ਹਾਰੇ, ਗਾਵੈ ਤੁਹਨੂੰ ਪਾਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ, ਗਾਵੈ ਇੰਦੇ ਦਾਸਨ ਬੈਠੇ ਦੇਵ ਤੇ ਆਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ, ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਛੇ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਣ ਸੇ ਮੈਂ ਚਿਤ ਨਾਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ, ਸੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ, ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਕੀ ਰਿਤ ਸਿਦ ਅਵਰਾ ਸਾਧ, ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ, ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ

ਬਾਣੁ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣੁ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਆਸਣ ਲੋਇ ਲੋਇ ਭੰਡਾਰ ਜੋ ਕਿਛ ਪਾਇਆ ਸੁਵੇਖਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਇੱਕ ਦੂਜੀ ਭਉ ਲਖ ਹੋਏ ਲਖ ਹੋਵੈ ਲਖ ਵੀਸ ਲਖ ਲਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ

ਸੰਸਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿੱਥੈ ਸੋਹਨ ਪੰਚ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਈ ਨਾਨਕ ਗਿਆ ਜਾ ਪੈ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਯੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਤਟਾਲ ਘੜੀਐ ਸ਼ਬਦ ਸੱਚੀ ਟਕਸਾਲ।

ਸਤ ਜਗ ਜਨਮ ਵਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨੀ ਪੁਰਤੀਨ ਲੋਕ ਚੌਦਹਿ ਕੇ ਬਿਖੈ ਜਗ ਜਾਪੀ ਜਿਹ ਜਾਪ ਪਾਦ ਦੇਵ ਨਾਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰ ਵਿਸਵ ਰਚਿਓ ਸਵਯੰ ਭਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਅਦੇਸ਼ ਧਰਮ ਧਾਮ ਸੋ ਭਰਮ ਰਹਿਤ ਭੂਤ ਲਖ ਭੇਸ਼ ਅੰਗ ਰਾਗ ਨ ਰੰਗ ਜਾਕੈ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕ ਦਾਇ ਕਾਮ ਆਪ ਰੂਪ ਅਮੀਕ ਅਨੁਸ਼ਟ ਤੇਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾਤਮਿਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇਨ ਭੇਕ ਸਰਵ ਸ਼ਾਸਤਰ ਨਾ ਜਾ ਨਹੀਂ ਜੇ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾਕੈ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਹੀ ਵਹੁ ਚਿਤ ਮਦ ਭਾਰ ਚੰਤੁ ਅਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਭੰਗ ਉਪਮਾ ਨੰਗ ਅਨੁਭਵ ਪ੍ਰਕਾਸ਼ ਨਿਸਤਿਨ ਅਨਾਸਾ ਜਨ ਬਾਹੂ ਸਾਹਨ ਸਾਹੂ ਰਾਜਾਨ ਰਾਜ ਭਾਨਨ ਭਾਨ ਦੇਵਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤਾਂਗਾ ਬਾ ਭੰਗ ਅਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਦੁੱਤ ਪ੍ਰਚੰਡ ਮਿਤਗਤ ਅਖੰਡ ਅਲਿਸ਼ੈ ਕਰਮ ਅਦ੍ਰਿਸ਼ੈ ਧਰਮੂ ਸਰਬਾ ਪ੍ਰਨਾਡੇ ਅੰਡਨ ਵਾਡਿਆ ਚਾਚਰੀ ਚੰਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਣਾਮੇ ਅਕਾਮੇ ਭੁਜੰਗ ਪ੍ਰਿਆਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੀ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੀ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨ ਸਤ੍ਰੈ ਨ ਮਿੱਤਰੈ ਨ ਭਰਮੰਗ ਨ ਪਿੱਤਰੈ ਨ ਕਰਮੰਗ ਨ ਕਾਏ ਅਜਨਮੰਗ ਅਜਾਏ ਨ ਚਿੱਤਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪਰਥੀਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਚੰਤੁ ਪ੍ਰਸਾਦ ਕਥਤੇ ਕਿ ਆ ਚਿਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੁਖੈ ਕਿ ਅਵਧੂਤ ਵਰਣੈ ਕਿ ਵਿਭੂਤ ਕਰਣੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆ ਸੁਖ ਵਰਣੈ ਕਿ ਸਰਬਾ ਅਪਰਣੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬਰਮੰ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦ ਅਦੇਵ ਹੈ ਕਿ ਆਪ ਅਪੇਵੈ ਕਿ ਚਿਤਰੰਗ ਬਹੀਨ ਹੈ ਕਿ ਕੈ ਅਧੀਨੈ ਕਿ ਰੋਜ਼ੀ ਰਜ਼ਾ ਕਹਿ ਰਹੀ ਮੈਂ ਰਿਹਾ ਕੈ ਕਿ ਪਾਕ ਬੇਐਬ ਹੈ ਕਿ ਗੈ ਭੁਲ ਗੈਬ ਹੈ ਕਿ ਫੁਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ਼ਕ ਰਹੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣਾ ਕਿ ਸਰਵਤਰ ਭਾਉਣਾ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਰਾਜੈ ਕਿ ਸਰਵਤਰ ਸਾਜੈ ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ ਕਿ ਸਰਵਤਰ ਜਾਹੂ ਕਿ ਸਰਵਤਰ ਭਾਹੂ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਕਾਲੈ ਕਿ ਸਰਵਤਰ ਪਾਲੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜੈ ਕਿ ਸਰਵਤਰ ਰਾਜੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣੈ ਕਿ ਸਰਵਤਰ ਪ੍ਰਾਣੈ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਮਾਨਿਆ ਸਦੈਵੰ ਪ੍ਰਧਾਨੈ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨੈ ਕਿ ਸਰਵਤਰ ਮਾਨੈ ਕਿ ਸਰਵਤਰ ਇੰਦ੍ਰੈ ਕਿ ਸਰਵਤਰ ਚੰਦ੍ਰੈ ਕਿ ਸਰਵੰ ਕਲੀ ਮੈਂ ਕਿ ਪਰਮੰ ਫਹੀ ਮੈਂ ਕਿ ਆਕਿਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨ ਅਲ ਵਜ਼ੂ ਹੈ ਤਮਾਮ ਉਲ ਰਜ਼ੂ ਹੈ ਹਮੇਸ਼ਲ ਸਲਾਮੈ ਸਲੀਖਤ ਮੁਦਾਮੈ ਗਨੀ ਮੁਲ ਸਿਕਸਤੈ ਗਰੀਬ ਉਲ ਪਰਸਤੈ ਬਿਲੰਦੁਲ ਮਕਾਨੈ ਜ਼ਮੀਨ ਉਲ ਜ਼ਮਾਨੈ ਤਮੀ ਜੁਲ ਤਮਾਮੈ ਰਜ਼ੂ ਅਲ ਨਿਧਾਨੈ ਹਰੀ ਫੁਲ ਅਜ਼ੀਮੈ ਰਜ਼ਾਇ ਕੀ ਯਕੀਨੈ ਅਨੇਕ ਫੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀ ਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਯੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ
ओंगाद रूपय अनाद स्वरूपय अनंगी अनाम्य त्रिपंगी त्रिकाम्य त्रिभर्गं त्रिबाध्ये अगंजे अगाधे सुभं सर्वभागे सुसर्वानुरागे त्रिपुगत स्वरूपय छिज हैं छूत हैं तिनर्कं प्रणाश हैं पृथुल प्रवास हैं निरुक्त प्रभा हैं सदैव सदा हैं विपुगत स्वरूप हैं प्रयुक्त अनूप हैं निरुक्त सदा हैं विपुगत प्रभा हैं अनुक्त स्वरूप हैं प्रयुक्त अनूप हैं चाचरी चंद अपांग हैं अनांग हैं अपेक हैं अलेख हैं अपरम हैं अकर्म हैं अनाद हैं जुगाद हैं अजय हैं अवय हैं अभूत हैं अतूत हैं अनाश हैं उदास हैं अंध हैं अबंध हैं अभक्त हैं विरक्त हैं अनाश हैं प्रकाश हैं निचिंत हैं सुनित हैं अलिख हैं अदिख हैं अलेख हैं अपेख हैं अटाह हैं अगाह हैं असंभ हैं अगम हैं अनिल हैं अनाद हैं अनित्य हैं सुनित हैं अजात हैं अजाद हैं चरपट छन्त्व प्रसाद सर्वंग हंता सर्वंग अंता सर्वंग ख्याता सर्वंग ज्ञाता सर्वंग हर्ता सर्वंग कर्ता सर्वंग प्राणं सर्वंग त्राणं सर्वंग कर्मं सर्वंग धर्मं सर्वंग युक्ता सर्वंग मुक्ता रसावल चंत्व प्रसाद नमो नरकनासे सदैवं प्रकाशे अनंगं स्वरूपे अपंगं विपुते परमात्म परमाते सदा सर्वसाथे अगाध स्वरूपे निर्बाध विपुते अनंगी अनाम्य त्रिपंगी त्रिकाम्य निरपंगी स्वरूपे सर्वंगी अनुपे न पुत्र न पुत्र न सत्र न मित्र न तात न मात न जात न पात निर्सात शरी कह मितो अमी कह सदैव प्रभा अजय अजाय भगवती चंत्व प्रसाद के जाहर जहूर है के हाजर हजूर है हमें सुलसलाम है समस्तुल कलाम है के साहिब दिमाग है के हुसनल चिराग है के कामल करीम है के राजक रहीम है के रोजी देहंद है के राजक रहिंद है करी मुल्क माल हैं कि हुसनल जमाल हैं गनी मुल्क राज हैं गरीब उलनिवाज हैं हरीफुल सिकन हैं हिरासुल फिकन हैं कलंकंग प्रनाश हैं समस्तुल निवास हैं अगंजुल गनी मैं रजाय कर रही मैं समस्तुल जुबा हैं कि साहिब किरा हैं कि नरकंग प्रणा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਉ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਬੈ ਤੁਮ ਕਾਬੂ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੂਰ ਇੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੋ ਆਚ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਚਾੜ ਕੋਈ ਔਰ ਨਾ ਧਿਆਉ, ਜੋ ਵਰ ਜਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸੁਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਝੇ ਵਰੀ ਹੈ, ਮਰਨ ਕਾਲ ਕਾ ਤ੍ਰਾਸ ਨਿਵਰੀ ਹੈ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੋ ਜੋ ਕਰੇ ਹੋ ਰੱਛਾ, ਰਾਖ ਲਿਹੁ ਮੋਇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ, ਕਾਲ ਪਾਇ ਬ੍ਰਹਮਾ ਬਾਪ ਧਰਾ, ਕਾਲ ਪਾਇ ਸ਼ਿਵ ਜੂ ਅਵਤਰਾ, ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਮਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੋਤੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਛਨ ਉਪਜਾਇਓ, ਆਦਿ ਅੰਤੇ ਕਹਿ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਕ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਨੀਲ ਨਾਦ ਸੰਭੂ, ਤਾਕਾ ਮੂੜੋ ਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ, ਮਹਾਦੇਵ ਕੋ ਕਹਿਤ ਸਦਾ ਸੇਵੋ, ਨਿਰੰਕਾਰ ਕਾ ਚੀਨਤ ਨੈ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿ ਸਜਾ ਪ੍ਰਥਮ ਸੰਸਾਰਾ, ਇਕੈ ਰੂਪ ਅਨੂਪ ਸਰੂਪਾ, ਰੰਗ ਭਉ ਰਾਵ ਕਹਿ ਭੂਪਾ, ਨਜੇਰ ਚੇਤ ਜਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਉ ਸ਼ੰਕਰ ਕੈਠਾ, ਸਿਗਰੀ ਸ੍ਰੇਸ਼ਟ ਦਿਖਾਏ ਅਚੰਭ ਭਵ, ਆਦਿ ਜੁਗਾਦ ਸਰੂਪ ਸੋਯੰ ਭਾਵੋ, ਅਵ ਰੱਛਾ ਮੇਰੀ ਤੁਮ ਕਰੋ, ਸਿੱਖੋ ਵਾਰ ਸਿੱਖ ਸੰਘਰੋ, ਦੁਸ਼ਟ ਜਿਤੇ ਉਠਵ ਤੁਤ ਪਾਤਾ, ਸਕਲ ਮਲੇਸ਼ ਕਰੋ ਰਨਕਾਤਾ, ਜੇ ਅਸੁ ਤੁਜ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖ ਤਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇਕ ਵਾਰ ਤਿਆ ਹੈ, ਤਾਕੇ ਕਾਲ ਨਿਕਟ ਨਹਿ ਐ ਹੈ, ਰੱਛਾ ਹੋਈ ਤਾਹੀ ਸਭ ਕਾਲਾ, ਦੁਸ਼ਟ ਅਰਿਸ਼ਟ ਰਹਿ ਤਤਕਾਲਾ, ਕਿਰਪਾ ਦ੍ਰਿਸ਼ਤਨ ਜਾਹਿ ਨਿਹਰਿ ਹੋ, ਤਾਕੇ ਤਾਪ ਤਨਕ ਮੈਂ ਹਰਿ ਹੋ, ਰਿੱਧ ਸਿੱਧ ਕਰਮੁ ਸਭ ਹੋਈ, ਦੁਸ਼ਟ ਛਾਚ ਵਸਕੈ ਨ ਕੋਈ, ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਪਾਸ ਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ, ਖੜਕ ਕੀਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖਿਨ ਕੋ ਛੈ ਕਰਤਾ, ਸ੍ਰੀ ਅਸਤੋ ਜਪ ਭੈ ਦਇਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਵਾਂਛਿਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ ਅੜਿਲ, ਸੁਨੈ ਗੁੰਗ ਜੋ ਆਹਿ ਸੁਰਸ ਨ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕੜਨਾ ਤਿੰਨ ਨਰ ਕੇ ਰਹਿ, ਹੋ ਜੋ ਯਾਕੀ ਇਕ ਵਾਰ ਚੌਪਈ ਕੋ ਕਹਿ, ਚੌਪਈ ਸੰਬਤ ਸਤਰੈ ਸਹਿਸ ਪਨੀ ਜੈ, ਅਰਧ ਸਹਿਸ ਪੁਨ ਤੀਨ ਕਹੀ ਜੈ, ਭਾਦਰ ਸੁਦੇਸ਼ਮੀ ਰਵਾਰਾ, ਤੀਰਸ ਤਦਰਵ ਗ੍ਰੰਥ ਸੁਧਾਰਾ ਸੋਈਆ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਕ ਤਰੇ ਨਹੀਂ ਆਨੇ ਹੋ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤੇਕ ਨ ਮਾਨਿਓ,
सिमृत शास्त्र भेद सबै बहु भेद कहे हम एक न जानियो। श्री सुपान कृपा तुमरी कर मैं न कहूँ सब तुहे बखानियो। दोहरा सगल

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛੁ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮੇ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਾਉ, ਜਿਸ ਦੀਆਂ ਆਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕੌਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾ ਸਮਰੱਥ ਕੋਈ ਨਾਹੀ, ਕਿਰਪਾ ਕਰ।

ਉਸ ਨੂੰ ਕਿਉਂ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਚੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਪਜੈ ਭਾਵੋ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਿਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰਿਆਪ ਮੁੱਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜਿਓ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੂਆ ਵਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬੌੜ ਨ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸਾ ਵੀਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਵਿਆ ਗੁਰੂ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੁਗੂ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੁਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਹੇ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨਵਰ ਨ ਦੇਖੋ ਕੋਈ ਹਰ ਬਿਨਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਹਿਉ ਵੇ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਵਰ ਨ ਕੋਈ ਕਹਿ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਹੇ ਸਰਵਣ ਹੋ ਮੇਰੇ ਹੋ ਸੱਚੈ ਸੁਣਨੈ ਨੋ ਪਠਾਏ ਸੱਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੂਆ ਰਸਨਾ ਰਸ ਮਾਣੀ ਸੱਚ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੈ ਸੁਣਨੈ ਨੋ ਪਠਾਏ ਹਰ ਜੀਉ ਗੁਫਾਂਦਰ ਰੱਖ ਕਹਿ ਵਾਜਾ ਪੌਣ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤਰਕਾਇਆ ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨਵ ਨਵ ਨਿਧ ਤਿਸਤਾਂਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾਂਦਰ ਰੱਖ ਕਹਿ ਵਾਜਾ ਪੌਣ ਵਜਾਇਆ ਇਹੋ ਸਾਚਾ ਸੋਹਿਲਾ ਸੱਚੈ ਘਰ ਗਾਵਹੁ ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੈ ਸਦਾ ਸੱਚ ਧਿਆਵਹੇ ਸੱਚੋ ਧਿਆਵਹੇ ਜਾ ਤੁਦ ਭਾਵਹੇ ਗੁਰਮੁਖ ਜਿਨਾ ਬੁਝਾਵਹੇ ਇਹ ਸਤ ਸਭਨਾ ਕਾ ਕਸਮ ਹੈ ਜਿਸ

ते तुम रह सुतर तारी तुम ते हो सो आज्ञा।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਉ ਨਿਧਾਵੈ ਧਾਇ ਸਭ

ਅਗਾਧ ਬੋਧ ਬਾਣੀ ਪੜ੍ਹਦਿਆਂ ਦੱਸ ਰਿਆਂ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ। ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਚਰਨਾਂ ਦੀ ਹਾਜ਼ਰੀ ਭਰੀ, ਤਿਲ ਫੁੱਲ ਭੇਟਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ। ਰਹਿਮਤ ਕਰਨੀ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਕਬੂਲ ਕਰ ਲੈਣੀਆਂ। ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ, ਵਿਦਿਆ ਦੀ ਦਾਤ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਕੇ।

ਸ਼ਰਧਾ ਭਾਵਨਾ ਅਦਬ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾਈ ਰੱਖਣਾ, ਸਤਿਗੁਰ ਜੀ ਕਿਰਪਾ ਕਰਨੀ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਸਦਾ ਅੰਗ ਸੰਗ ਵਰਤਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਗਰੀਬ ਨਵਾਜ, ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰ ਰਹਿਣ, ਸੁਖ ਭਾਣੇ ਅੰਦਰ ਬਤੀਤ ਹੋਈ ਹੈ ਜੀ, ਦਿਨ ਚੜਿਆ ਆਪਣੇ ਭਾਣੇ ਅੰਦਰ ਆਨੰਦਮਈ ਸੁਖਮਈ ਬਤੀਤ ਕਰਵਾਉਣਾ, ਗੁਰੂ ਗੁਰੂ ਜਪਦਿਆਂ ਆਪ ਜੀ ਕਾ ਨਾਮ ਚਿਤਾਉਂਦਿਆਂ ਸੱਚੇ ਪਾਤਸ਼ਾਹ ਜੀ ਜੀਵਨ ਸਫਲਾ ਕਰਨਾ,

तेरे भाणे सरबत दा भला। वाहिगुरु जी का खालसा, वाहिगुरु।

ਵਾਹਿਗੁਰੂ ਸਾਹਿਬ ਜੀਉ। ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੁਸੀ ਭੀ ਸਚ ਜਿਸਕਾ ਸਿਰ ਉਪਰ ਤੂੰ ਸਵਾਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਤਾ ਮਰਨਾ ਚੀਤ ਨ ਆਵੈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਸੇਵਕ ਕੋ ਭਉ ਕਿਛ ਨਹੀਂ ਜਮ ਨਹੀਂ ਆਵੈ ਨਿਰੈ ਹਮ ਅਵਗਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਗਾ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਟਾ ਇੱਕ ਅਰਦਾਸ ਭਟ ਕੀਰਤ ਕੀ ਗੁਰ ਰਾਮਦਾਸ ਰੱਖ ਹੋ ਸਰਣਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਅਮ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਖ ਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਬਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੁਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ
मिथन मोह अगन शोक सागर कर कृपा उधर हर नागर चरण कमल शरणाय नारायण दीनानाथ भगत परायण रहाओ अनाथ नाथ भगत पै मेटन साध संग जम दूत न भेटन जीवन रूप अनूप दयाला रमण गुणा कटिया जम जल अमृत नाम रसन नित जप रोग रूप माया न व्याप जप गोविंद संगी सब तारे पोहत नाही पंच पटवारे मन बच क्रम प्रभ एक त्याए सर्ब फला सोई जन पाए तार अनुग्रह अपना प्रभ की नाम केवल नाम भगत रस दीना आद मध अंत प्रभ सोई नानक तिस बिन अवर न कोई आद मध अंत प्रभ सोई नानक तिस बिन अवर न कोई वाहिगुरु जी का खालसा वाहिगुरु जी की फतेह जुग हो जुग अटल तन तन साहिब श्री गुरु ग्रंथ साहिब महाराज जी की पावन हजूरी अंदर जिड़ बैठी अति सत्कारयोग साध संगत जीओ वड्डे भागां वाले हो रोजाना अमृत वेले अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सवाग समां सतगुरां दी मेहरामत सदका सानूं सारिआं नूं सत संगत विच जुड़न दा नसीब होया। हुणे आप जी ने गुरु घर दे हाजूरी कीर्तनी सत्कारयोग भाई साहब भाई रिशपाल सिंह जी देहरादून वाले उन्हां दी रसना तो उन्हां दे साथियों अफसासों संपूर्ण असा की वार दे शब्द कीर्तन सरवण कीते ने। समा होया है इस पावन अस्थान ते गुरबाणी हुक्मनामे दी विचार। अज अमृत वेले मेरे सतगुरु धन धन साहिब श्री गुरु ग्रंथ साहिब महाराज जी ने इस पावन अस्थान ते प्रकाशमान हो के जो सानू हुक्म दी दात बख्शिश कीती है वो पावन हुक्म धन गुरु अर्जन साहिब महाराज दीन दुनिया दे मालक सच्चे पातशाह उन्हां दी रसना तो उच्चारण कीता होया यह पावन शब्द राग सूही धन गुरु ग्रंथ साहिब महाराज जी के 760 अंग ते सवाहे मान। आओ गुरमुख मेरे सतगुरां ने अज इस पावन हुक्म दे विच शब्द विच की बख्शिश रहमतां कीतियां ने। विचार की आरंभता तो पहला एक वारी मन बिरतियां जरूर एकाग्र कर लईए रसना की पवित्रता वास्ते मन की एकाग्रता वास्ते कोई गुरु कृपा दियो आशीष ते आखो जी सतनाम श्री वाहिगुरु साहिब जी फिर बख्शिश करो ते आखो जी सतनाम श्री वाहिगुरु साहिब जी
ਜਿਹੜਾ ਵੀ ਆਪਾਂ ਬਾਣੀ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰ ਸਰਵਣ ਕਰਦੇ ਹਾਂ, ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਆਪ ਰੋਜ਼ਾਨਾ ਨਤਮਸਤਕ ਹੁੰਦੇ ਹੋ, ਮੱਥਾ ਟੇਕਦੇ ਹੋ, ਇਹ ਮਹਾਨ ਅਗਮੀ ਬੋਲ ਗੁਰੂ ਸਾਹਿਬਾਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹਨ। ਇਹਨਾਂ ਵਿੱਚ ਬੜੀ ਤਾਕਤ ਹੈ, ਬੜੀ ਪਾਵਰ ਹੈ। ਇਸੇ ਗੁਰਬਾਣੀ ਨੂੰ ਜੇ ਆਪਾਂ ਵੇਖੀਏ ਨਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹ ਕਹਿੰਦੇ, ਵੇਖ ਬੰਦਿਆ ਸੰਸਾਰ ਦੇ ਵਿੱਚ ਆਇਆ, ਮੋਹ ਮਾਇਆ ਦੇ ਵਿੱਚ ਫਸਿਆ ਹਰੇਕ ਬੰਦਾ, ਕਲਯੁਗੀ ਜੀਵ ਪੰਜ ਵਿਕਾਰ ਇਹਨੂੰ ਆਪਣੀ ਲਪੇਟ ਵਿੱਚ ਲੈ ਕੇ ਬੈਠੇ ਨੇ, ਨਿਕਲ ਨਹੀਂ ਦੇ ਰਹੇ। ਕਹਿਣ ਲੱਗੇ ਇਹਨਾਂ ਦੇ ਵਿੱਚੋਂ ਬਾਹਰ ਨਿਕਲਦਾ ਇੱਕੋ ਇੱਕ ਜ਼ਰੀਆ ਹੈ, ਬੰਦਿਆ ਜਦੋਂ ਸਮਾਂ ਮਿਲੇ ਬਾਣੀ ਨੂੰ ਪੜ੍ਹ ਲਿਆ ਕਰ, ਬਾਣੀ ਨੂੰ ਸੁਣ ਲਿਆ ਕਰ। ਪੜ੍ਹਨ ਦੇ ਨਾਲ, ਸੁਣਨ ਦੇ ਨਾਲ ਤੇਰਾ ਉਧਾਰ ਹੋਏਗਾ। ਕਬੀਰ ਸਾਹਿਬ ਦੇ ਮੈਂ ਬੋਲ ਸਾਂਝੇ ਕਰਾਂ, ਬਨਾਰਸ ਦੀ ਧਰਤੀ ਤੇ ਰਹਿਣ ਵਾਲਾ ਉਹ ਮਹਾਂਪੁਰਖ ਜਦੋਂ ਉਹਨੂੰ ਪਰਮਾਤਮਾ ਦੇ ਘਰ ਦੇ ਵਿੱਚੋਂ ਇਹ ਬਾਣੀ ਆਉਂਦੀ ਹੈ, ਮਹਾਂਪੁਰਖਾਂ ਦੀ ਰਸਨਾ, ਭਗਤ ਸਾਹਿਬਾਨਾਂ ਦੀ ਰਸਨਾ, ਉਹ ਫਿਰ ਆਪਣੀ ਰਸਨਾ ਤੋਂ ਇਹਨਾਂ ਬੋਲਾਂ ਨੂੰ ਉਚਾਰਨ ਕਰਦੇ ਨੇ ਤੇ ਬੜਾ ਉੱਚੀ ਉੱਚੀ ਗਾਉਂਦੇ ਨੇ। ਕਾਂਸ਼ੀ ਦੇ ਰਹਿਣ ਵਾਲੇ, ਬਨਾਰਸ ਦੇ ਰਹਿਣ ਵਾਲੇ ਲੋਕਾਂ ਨੇ ਕਹਿ ਦਿੱਤਾ ਸੀ, ਕਹਿਣ ਲੱਗੇ ਕਬੀਰ ਉਹ ਸਾਰਾ ਦਿਨ ਤੁਰਿਆ ਫਿਰਦਾ, ਕਿਹੜੇ ਗੀਤ ਗਾਈ ਜਾਂਦਾ, ਕਿਉਂਕਿ ਉੱਚੀ ਉੱਚੀ ਜਦੋਂ ਆਵਾਜ਼ ਨਾਲ ਗਾਉਂਦੇ ਸੀ ਲੋਕਾਂ ਦੇ ਕੰਨੀ ਪੈਂਦੀ ਸੀ। ਪਰ ਉਹਨਾਂ ਲੋਕਾਂ ਨੂੰ ਸਮਝ ਨਹੀਂ ਸੀ ਵੀ ਕਬੀਰ ਸਾਹਿਬ ਪਰਮਾਤਮਾ ਵਿੱਚ ਇੱਕ ਮਿਕ ਹੋ ਚੁੱਕੀ ਰੂਹ ਹੈ। ਕਬੀਰ ਸਾਹਿਬ ਦੇ ਵਿੱਚ ਪਰਮਾਤਮਾ ਵਿੱਚ ਕੋਈ ਭੇਦ ਨਹੀਂ, ਕਿਉਂਕਿ ਉਹਨਾਂ ਦੇ ਆਪਣੇ ਬੋਲ ਨੇ, ਅਬ ਤੋਂ ਜੜੇ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਬਹੇ ਹੈ ਕੋਈ ਨਾ ਸਕੇ ਪਛਾਣੇ। ਉਹ ਰੱਬ ਦਾ ਰੂਪ ਬਣ ਗਏ, ਪਰਮਾਤਮਾ ਦਾ ਰੂਪ, ਜਦੋਂ ਉਹ ਇੱਕ ਮਿਕ ਹੋ ਚੁੱਕੇ ਨੇ। ਪਰ ਜੋ ਪਰਮਾਤਮਾ ਦੇ ਘਰ ਦੇ ਵਿੱਚੋਂ ਅਗਮੀ ਬੋਲ ਉਹਨਾਂ ਦੀ ਰਸਨਾ ਤੋਂ ਨਿਕਲੇ ਨੇ, ਲੋਕ ਕਹਿੰਦੇ ਸੀ ਕਬੀਰ ਕਿਹੜੇ ਗੀਤ ਗਾਈ ਜਾਂਦਾ, ਤੇ ਉਹਨੇ ਕਹਿ ਦਿੱਤਾ ਸੀ ਦੁਨੀਆਂ ਦੇ ਲੋਕੋ, ਗਾ ਤੇ ਮੈਂ ਗੀਤ ਹੀ ਰਿਹਾ, ਫਿਰ ਇਹ ਦੁਨੀਆਂ ਵਾਲੇ ਗੀਤ ਨਹੀਂ ਜੀ, ਇਹ ਲੱਚਰ ਗੀਤ ਨਹੀਂ ਜੀ, ਇਹ ਪਰਮਾਤਮਾ ਦੇ ਘਰ ਦੇ ਵਿੱਚੋਂ ਆਏ ਹੋਏ ਬੋਲ ਨੇ। ਤੇ ਪੁੱਛਿਆ ਜੀ ਇਸ ਗੀਤ ਨੂੰ ਗਾਉਣ ਦੇ ਨਾਲ ਕੀ ਹੋ ਜਾਏਗਾ, ਤੇ ਕਬੀਰ ਸਾਹਿਬ ਨੇ ਬੜਾ ਸੋਹਣਾ ਸਮਝਾਇਆ ਸੀ, ਕਹਿਣ ਲੱਗੇ ਜਿਵੇਂ ਤੁਹਾਡੀ ਕਾਂਸੀ ਵਿੱਚ ਲੋਕ ਆਉਂਦੇ ਨੇ ਨਾ, ਤੇ ਤੁਸੀਂ ਉਹਨਾਂ ਨੂੰ ਆਪਣੇ ਧਾਰਮਿਕ ਗ੍ਰੰਥਾਂ ਦਾ, ਵੇਦਾਂ ਦਾ, ਸਿਮਰਤੀਆਂ ਦਾ ਉਪਦੇਸ਼ ਸੁਣਾਉਂਦੇ ਹੋ, ਇਹਨਾਂ ਨਾਲ ਉਧਾਰ ਹੋਏਗਾ। ਕਹਿਣ ਲੱਗੇ ਇਸੇ ਤਰ੍ਹਾਂ ਜਿਹੜੇ ਮੇਰੀ ਰਸਨਾ ਤੋਂ ਨਿਕਲੇ ਹੋਏ ਬੋਲ ਨੇ, ਇਹ ਪਰਮਾਤਮਾ ਦੇ ਘਰ ਦੇ ਵਿੱਚ ਆਏ ਹੋਏ ਬੋਲ ਨੇ, ਇਹ ਗੀਤ ਨਹੀਂ। ਜਿਹੜਾ ਇਹਨਾਂ ਬੋਲਾਂ ਨੂੰ ਸੁਣ ਲਏਗਾ, ਗਾ ਲਏਗਾ, ਉਹਨਾਂ ਦਾ ਭਲਾ ਜ਼ਰੂਰ ਵਾਹਿਗੁਰੂ ਕਰੇਗਾ, ਪਰਮਾਤਮਾ ਕਰੇਗਾ। ਕਬੀਰ ਸਾਹਿਬ ਦੇ ਇਸੇ ਬਾਣੀ ਬਾਰੇ ਬੋਲ ਨੇ, ਜਿਹੜੀ ਬਾਣੀ ਨੂੰ ਤੁਸੀਂ ਮੱਥਾ ਟੇਕਦੇ ਹੋ, ਬਾਣੀ ਨੂੰ ਪੜ੍ਹਦੇ ਹੋ, ਸੁਣਦੇ ਹੋ। ਉਹ ਕਹਿੰਦੇ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਬ੍ਰਹਮ ਕਹਿੰਦੇ ਨੇ ਪਰਮਾਤਮਾ ਨੂੰ, ਵਿਚਾਰ ਕਹਿੰਦੇ ਨੇ ਪਰਮਾਤਮਾ ਦੇ ਘਰ ਦੀ ਵਿਚਾਰ, ਜੋ ਪਰਮਾਤਮਾ ਦੇ ਅਬੋਲ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਜਿਉਂ ਕਾਂਸੀ ਉਪਦੇਸ਼ ਹੋਏ, ਮਾਨਸ ਮਰਤੀ ਵਾਰ ਕੋਈ ਗਾਵੇ ਇਸ ਬਾਣੀ, ਕੋ ਸੁਣੇ, ਭਾਵੇਂ ਕੋ ਗਾਉਂਦਾ ਭਾਵੇਂ ਕੋ ਸੁਣਦਾ, ਦੋਵਾਂ ਦਾ ਉਧਾਰ ਕਰਦੀ, ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੇ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਉੱਚੀ ਪਦਵੀ ਦਾ ਮਾਲਕ ਉਹ ਬਣਦਾ ਅੰਤ ਵੇਲੇ ਜਿਹੜਾ ਹਰ ਰੋਜ਼ ਇਸ ਬਾਣੀ ਨੂੰ ਪੜ੍ਹਦਾ ਹੈ, ਸੁਣਦਾ। ਇਸੇ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਰੋਜ਼ ਆਵਾਜ਼ਾਂ ਮਾਰ ਕੇ ਕਹਿੰਦੇ ਨੇ, ਆਵਹੋ ਸਿੱਖ ਸਤਿਗੁਰੂ ਕੇ ਪਿਆਰਿਓ। ਕੀ ਕਰੋ ਜੀ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿੰਨਾ ਸਮਾਣੀ, ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਬਾਣੀ ਦੀ ਵਡਿਆਈ ਵਿੱਚ ਬਚਨ ਕਹਿੰਦੇ ਨੇ, ਕਹਿਣ ਲੱਗੇ ਭਾਈ ਇਹਨੂੰ ਪਿਆਰ ਕਰਿਆ ਕਰੋ, ਪੜ੍ਹਿਆ ਕਰੋ, ਸੁਣਿਆ ਕਰੋ, ਹਮਾਰੀ ਪਿਆਰੀ ਅੰਮ੍ਰਿਤ ਧਾਰੀ
ਗੁਰ ਨਿਮਕ ਨ ਮਨ ਤੇ ਟਾਰੀ ਰਿਹਾ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿੰਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਬਿਹਾਰੀ ਰੇ। ਮਹਾਰਾਜ ਕਹਿਣ ਲੱਗੇ ਅਸੀਂ ਆਪਣੇ ਗਲੇ ਦਾ ਸ਼ਿੰਗਾਰ ਬਣਾਏ, ਹਰ ਵਕਤ ਬਾਣੀ ਨੂੰ ਪੜ੍ਹਦੇ ਸੁਣਦੇ। ਭਾਈ ਗੁਰਦਾਸ ਸਾਹਿਬ ਨੇ ਬਹੁਤ ਸੋਹਣਾ ਖਿਆਲ ਦਿੱਤਾ ਇਹਨਾਂ ਸ਼ਬਦਾਂ ਬਾਰੇ, ਇਸ ਬਾਣੀ ਬਾਰੇ। ਕਹਿਣ ਲੱਗੇ ਬੰਦਿਆ ਇਹ ਨਾ ਕਿਹਾ ਕਰ ਅੱਜ ਮੈਂ ਨਿਤਨੇਮ ਕੀਤਾ ਹੈ, ਪਾਠ ਕੀਤਾ ਹੈ, ਕੁਝ ਮਿਲੇਗਾ ਕਿ ਨਹੀਂ ਮਿਲੇ। ਨਹੀਂ, ਬਹੁਤ ਵੱਡੀਆਂ ਰਹਿਮਤਾਂ ਮਿਲਦੀਆਂ ਨੇ ਸਾਨੂੰ ਜਦੋਂ ਅਸੀਂ ਨਿਤਨੇਮ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਵਿਚਾਰ ਸੁਣਦੇ ਹਾਂ। ਉਹ ਕਹਿੰਦੇ ਨੇ ਜਿਵੇਂ ਕਿਤੇ ਸਮੁੰਦਰ ਦੇ ਵਿੱਚ ਜਾਓ, ਸਮੁੰਦਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਪਦਾਰਥ ਪਰਮਾਤਮਾ ਨੇ ਭਰ ਛੱਡੇ ਨੇ, ਪਰ ਜਿਹੜਾ ਕਿਨਾਰੇ ਤੇ ਤੁਰਿਆ ਫਿਰਦਾ ਉਹਨੂੰ ਥੋੜਾ ਮਿਲਣੇ ਨੇ। ਜਿਹੜੇ ਗੋਤਾਖੋਰ ਨੇ ਉਹਦੀ ਡਗਾਈ ਵਿੱਚ ਜਾਂਦੇ ਨੇ ਤੇ ਬਹੁਤ ਕੁਝ ਕੱਢ ਕੇ ਲੈ ਕੇ ਆਉਂਦੇ। ਇਸੇ ਤਰ੍ਹਾਂ ਗੁਰਬਾਣੀ ਸਮੁੰਦਰ ਦੇ ਵਿੱਚ ਬਹੁਤ ਪਦਾਰਥ ਨੇ, ਜਿਹੜਾ ਰੋਜ਼ ਨੇਮ ਨਾਲ ਪ੍ਰੇਮ ਨਾਲ ਪੜ੍ਹਦਾ ਹੈ ਨਾ, ਉਹਨਾਂ ਦੀ ਝੋਲੀ ਵਿੱਚ ਪੈਂਦੇ ਨੇ। ਦੂਸਰੀ ਉਹਨਾਂ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਜਿਵੇਂ ਤੁਸੀਂ ਵੇਖਦੇ ਹੋ ਵੱਡੇ ਵੱਡੇ ਪਹਾੜ ਲੋਕ ਖੋਜਦੇ ਨੇ, ਭਾਵ ਉਹਨਾਂ ਨੂੰ ਜਾ ਕੇ ਉਹਨਾਂ ਦੀ ਛਾਤੀ ਨੂੰ ਪਾੜਦੇ ਨੇ, ਕੋਈ ਹੀਰੇ ਕੱਢਦਾ ਹੈ, ਕੋਈ ਕੋਲਾ ਕੱਢਦਾ ਹੈ, ਕੋਈ ਖਾਨਾ ਕੱਢਦਾ ਹੈ, ਕਈ ਕੁਝ ਮਿਲਦਾ। ਪਰਬਤ ਜਿਹੜੇ ਨੇ, ਪਹਾੜ ਜਿਹੜੇ ਨੇ, ਉਹਨਾਂ ਵਿੱਚ ਬਹੁਤ ਕੁਛ ਪਿਆ ਪਿਆ, ਬਹੁਤ ਕੁਝ ਜਿਹੜੇ ਉਹਨਾਂ ਦੀ ਛਾਤੀ ਨੂੰ ਪਾੜਨ ਵਾਲੇ ਨੇ, ਕਹਿਣ ਲੱਗੇ ਬਹੁਤ ਕੁਝ ਲੈ ਆਉਂਦੇ ਨੇ। ਗੁਰਬਾਣੀ ਪਹਾੜ ਪਰਮਾਤਮਾ ਦਾ ਖਜ਼ਾਨਾ ਸਾਡੇ ਕੋਲ, ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੀ। ਜਿਹੜਾ ਇਸ ਗੁਰਬਾਣੀ ਵਿੱਚ ਲੀਨ ਹੋ ਜਾਂਦਾ, ਪੜ੍ਹਦਾ ਪ੍ਰੇਮ ਦੇ ਨਾਲ, ਕਹਿਣ ਲੱਗੇ ਉਹਨੂੰ ਵੀ ਨਾਮ ਦੇ ਹੀਰੇ ਮਿਲਦੇ ਨੇ। ਜਿਵੇਂ ਤੀਸਰੀ ਉਹਨਾਂ ਨੇ ਉਦਾਹਰਣ ਦਿੱਤੇ ਵੀ ਜਿਵੇਂ ਕੋਈ ਜੰਗਲ ਦੇ ਵਿੱਚ ਜਾਂਦਾ ਹੈ ਤੇ ਇਹੋ ਜਿਹੀਆਂ ਕੀਮਤੀ ਬੇਸ਼ੁਮਾਰ ਬੂਟੀਆਂ ਜੰਗਲ ਦੇ, ਜਿਹੜੀਆਂ ਬੰਦੇ ਦਾ ਪਤਾ ਨਹੀਂ ਕਿੱਡਾ ਵੱਡਾ ਰੋਗ ਹੋਵੇ ਉਹ ਵੀ ਖਤਮ ਕਰ ਦਿੰਦੇ। ਤੁਸੀਂ ਕਦੀ ਹੇਮਕੁੰਟ ਸਾਹਿਬ ਜਦੋਂ ਜਾਂਦੇ ਹੋ ਨਾ, ਹੇਮਕੁੰਟ ਸਾਹਿਬ ਦੇ ਉਹ ਪਹਾੜੀਆਂ ਦੇ ਵਿੱਚ ਜਦੋਂ ਆਪਾਂ ਲੰਘ ਕੇ ਜਾਂਦੇ, ਇਹੋ ਜਿਹੀਆਂ ਬੂਟੀਆਂ ਨੇ, ਇੱਕ ਬੂਟੀ ਨੂੰ ਤੁਸੀਂ ਟੱਚ ਕਰੋ ਤੇ ਤੁਹਾਡੇ ਸਰੀਰ ਤੇ ਇੰਜ ਲੱਗਦਾ ਜਿਵੇਂ ਤੱਫੜ ਪੈ ਗਏ। ਨਾਲ ਹੀ ਇੱਕ ਬੂਟੀ ਹੈ, ਉਹਨੂੰ ਤੁਸੀਂ ਟੱਚ ਕਰੋ, ਮਾੜਾ ਜਿਹਾ ਆਪਣੇ ਤਨ ਨੂੰ ਛੁਆਓ ਤੇ ਤੁਹਾਡਾ ਬਿਲਕੁਲ ਸਰੀਰ ਫਿਰ ਨੋਰਮਲ ਹੋ ਜਾਂਦਾ। ਭਾਵ ਇਹੋ ਜਿਹੇ ਬੇਸ਼ੁਮਾਰ ਕੀਮਤੀ ਬੂਟੀਆਂ ਨੇ ਜਿਨ੍ਹਾਂ ਨਾਲ ਵੱਡੇ ਵੱਡੇ ਰੋਗ ਕੱਟੇ ਜਾਂਦੇ ਨੇ ਬੰਦੇ। ਪਰ ਜਿਹੜਾ ਇਹਨਾਂ ਬੂਟੀਆਂ ਦਾ ਜਾਣਕਾਰ ਹੈ, ਉਹ ਪਹਾੜਾਂ ਵਿੱਚ ਜਾਂਦਾ, ਜੰਗਲਾਂ ਵਿੱਚ ਜਾਂਦਾ ਹੈ, ਕੀਮਤੀ ਬੂਟੀਆਂ ਨੂੰ ਘਰ ਲਿਆ ਕੇ ਦਵਾਈ ਬਣਾ ਕੇ ਤੇ ਲੋਕਾਂ ਦੇ ਰੋਗ ਕੱਢ ਦਿੰਦਾ। ਇਸ ਤਰ੍ਹਾਂ ਇਨ ਬਿਨ ਗੁਰਬਾਣੀ ਦੇ ਵਿੱਚ ਗੁਰਮੁਖੋ ਬੇਸ਼ੁਮਾਰ ਕੀਮਤੀ ਨਾਮ ਦੀ ਬੂਟੀ ਹੈ, ਨਾਮ ਦੀ ਦਵਾਈ ਹੈ, ਜਿਹੜੇ ਸਾਡੇ ਪੰਜੇ ਰੋਗ ਕੱਟਣ ਦੇ ਸਮਰੱਥ ਹੈ, ਸਾਡੇ ਚਿੰਤਾ ਝੂਰੇ ਕੱਟਣ ਦੇ ਸਮਰੱਥ ਹੈ। ਜਿਹੜੇ ਪ੍ਰੇਮ ਨਾਲ ਪੜ੍ਹਦੇ ਨੇ, ਕਹਿਣ ਲੱਗੇ ਉਹਨਾਂ ਦੇ ਰੋਗ ਕੱਟੇ ਜਾਂਦੇ ਨੇ। ਅਖੀਰ ਵਿੱਚ ਕਹਿੰਦੇ ਨੇ ਭਾਈ ਗੁਰਬਾਣੀ ਵਿੱਚ ਇੱਕ ਨਹੀਂ ਦੋ ਨਹੀਂ ਸਾਰੇ ਪਦਾਰਥ ਨੇ, ਜਦੋਂ ਕੋਈ ਪ੍ਰੇਮ ਨਾਲ ਪੜ੍ਹਦਾ ਉਹਦਾ ਲੋਕ ਵੀ ਸੁਖੀ ਹੁੰਦਾ, ਉਹਦਾ ਪਰਲੋਕ ਵੀ ਸੁਖੀ ਹੁੰਦਾ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨਿਸ਼ਚੇ ਪ੍ਰਸਾਦ ਪਾਵਹੀ, ਜੈਸੇ ਪਰਬਤ ਹੀਰਾ ਮਾਣਕ ਪਾਰਸ ਸਿੱਧ ਖਨ ਵਾਰਾ ਖਨ ਜਗ ਵਿਖੇ ਪ੍ਰਗਟਾਵਹੀ, ਜੈਸੇ ਬਨ ਵਿਖੇ, ਬਨ ਕਹਿੰਦੇ ਨੇ ਜੰਗਲਾਂ, ਜੈਸੇ ਬਨ ਵਿਖੇ ਮਲਿਆਗਰ ਸੋਧਾ ਕਪੂਰ ਸੋਧ ਕੇ ਸੁਭਾਸੀ ਸੁਭਾਸ ਬਿਹ ਸਾਵਹੀ, ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਸਾਰੇ ਸੁੱਖ ਮਿਲਦੇ ਨੇ ਇਸ ਬਾਣੀ ਨੂੰ ਪੜ੍ਹਨ ਦੇ ਨਾਲ, ਇਸ ਬਾਣੀ ਨੂੰ ਸੁਣਦੇ ਨਾਲ। ਜਿਹੜਾ ਤੁਸੀਂ ਰੋਜ਼ ਆਸਾ ਕੀ ਵਾਰ ਸੁਣਦੇ ਹੋ, ਸਾਡੀਆਂ ਆਸ਼ਾਵਾਂ ਪੂਰੀਆਂ ਕਰਨ ਵਾਲੇ ਹੁਕਮਨਾਮੇ ਦੀ ਵਿਚਾਰ ਸੁਣਦੇ ਹੋ, ਇਹ ਬਾਣੀ ਸਾਡੇ ਅੰਦਰ ਗੁਰੂ ਦਾ ਪ੍ਰੇਮ ਪੈਦਾ ਕਰਦੀ, ਰੱਬ ਦਾ ਪ੍ਰੇਮ ਪੈਦਾ ਕਰਦੀ। ਅੱਜ ਮਹਾਰਾਜ ਜੀ ਨੇ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ, ਇੱਥੋਂ ਬੋਲ ਆਰੰਭ ਕੀਤੇ ਨੇ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਤੀਜਾ। ਸੂਹੀ ਰਾਗ ਹੈ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਇਹ ਸਾਡੇ ਤੇ ਬਖਸ਼ਿਸ਼ ਕਰਨ ਵਾਲੇ ਨੇ, ਸ਼ਬਦ ਉਚਾਰਨ ਕਰਨ ਵਾਲੇ। ਤੀਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ। ਛੋਟਾ ਮੂਲ ਮੰਤਰ ਦਰਜ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ, ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਮਿਲ ਸਕਦਾ ਹੈ। ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ,
ਹਰ ਨਾਗਰ ਇਹਨੂੰ ਅਰਦਾਸ ਦੇ ਪ੍ਰਕਰਨ ਹੇਠ ਵੀ ਸਾਡੇ ਵਿਦਵਾਨਾਂ ਨੇ ਰੱਖਿਆ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਪਏ ਨੇ ਪਰਮਾਤਮਾ ਸਾਰੇ ਅਸੀਂ ਜੀਵ ਦੁਨੀਆਂ ਦੇ ਝੂਠੇ ਮੂੰਹ ਪਦਾਰਥਾਂ ਦੇ ਵਿੱਚ ਫਸੇ ਹਾਂ, ਆ ਸਾਡੇ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ, ਸਾਡੇ ਅੰਦਰ ਚਿੰਤਾ ਝੋਰਿਆਂ ਦੀ ਅੱਗ ਬਲ ਰਹੀ, ਇਸੇ ਸੰਸਾਰ ਸਮੁੰਦਰ ਦੇ ਵਿੱਚ ਅਸੀਂ ਡੁੱਬ ਰਹੇ ਹਾਂ, ਸਾਡੀ ਬਾਂਹ ਫੜੋ ਤੇ ਸਾਨੂੰ ਇਹਨਾਂ ਵਿਕਾਰਾਂ ਤੋਂ ਬਚਾ ਲੋ, ਮੋਹ ਤੋਂ ਬਚਾ ਲੋ, ਤ੍ਰਿਸ਼ਨਾ ਦੀ ਅੱਗ ਤੋਂ ਬਚਾ ਲੋ, ਚਿੰਤਾ ਝੋਰਿਆਂ ਤੋਂ ਬਚਾ ਲੋ। ਤੇ ਗੁਰਮੁਖੋ ਸੱਚ ਜੇ ਜਿਹੜਾ ਕੰਮ ਅਸੀਂ ਨਹੀਂ ਨਾ ਕਰ ਸਕਦੇ ਉਹ ਕੰਮ ਦੁਆ ਕਰ ਸਕਦੇ। ਇੱਕ ਹੈ ਦਵਾ, ਇੱਕ ਹੈ ਦਾਰੂ। ਦਾਰੂ ਦੇ ਅਰਥ ਕਰਾਂਗੇ ਮੈਡੀਸਿਨ, ਦਵਾਈ, ਤੇ ਦੁਆ ਦੇ ਅਰਥ ਨੇ ਅਰਦਾਸ, ਬੇਨਤੀ, ਤਰਲਾ ਲੈਣਾ। ਕਹਿਣ ਲੱਗੇ ਜਿੱਥੇ ਦਵਾ ਕੰਮ ਨਾ ਕਰੇ, ਦਾਰੂ ਕੰਮ ਨਾ ਕਰੇ, ਉੱਥੇ ਦੁਆ ਕੰਮ ਕਰਦੀ ਹੈ। ਭਾਵ ਸਾਡੇ ਹਿਰਦੇ ਵਿੱਚੋਂ ਨਿਕਲੇ ਹੋਏ ਬੋਲ ਜਦੋਂ ਵਾਹਿਗੁਰੂ ਦੇ ਘਰ ਵਿੱਚ ਪਹੁੰਚਦੇ ਨੇ, ਅਸੀਂ ਭਿੱਜ ਕੇ ਅਰਦਾਸ ਕਰਦੇ ਹਾਂ ਤੇ ਪਰਮਾਤਮਾ ਇੱਕ ਦਿਨ ਸਾਡੀ ਝੋਲੀ ਵਿੱਚ ਦਾਤ ਜ਼ਰੂਰ ਪਾਉਂਦਾ ਹੈ। ਮੈਂ ਅੱਜ ਗੱਲ ਕਰਾਂਗਾ ਅਗਨ ਦੀ। ਅਗਨ ਕਹਿੰਦੇ ਨੇ ਅੱਗ ਨੂੰ। ਮਹਾਰਾਜ ਕਹਿਣ ਲੱਗੇ ਤੇਰੇ ਅੰਦਰ ਵੀ ਬੰਦਿਆ ਇੱਕ ਅੱਗ ਬਲਦੀ ਹੋਵੇ। ਵੈਸੇ ਤੇ ਸਿੱਖ ਵਿਦਵਾਨਾਂ ਨੇ ਗੁਰਬਾਣੀ ਦਾ ਖੁਲਾਸਾ ਕਰਦਿਆਂ ਜ਼ਿਕਰ ਕੀਤਾ ਵੀ ਬੰਦੇ ਦੇ ਅੰਦਰ ਚਾਰ ਨਦੀਆਂ ਅੱਗ ਦੀਆਂ ਵਹਿ ਰਹੀਆਂ ਨੇ। ਚਾਰ ਨਦੀਆਂ ਭਾਵ ਚਾਰ ਲਾਟਾਂ ਬਲ ਰਹੀ ਨੇ ਅੱਗ ਦੀਆਂ, ਇਸ ਬੰਦੇ ਦੇ ਅੰਦਰ ਨੂੰ ਜੀਵਨ ਨੂੰ ਤਬਾਹ ਕਰ ਰਹੀਆਂ, ਸਾੜ ਰਹੀਆਂ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਪਵਹਿ ਦੱਜੇ ਨਾਨਕਾ ਤਰੀਏ ਚਰਣੀ ਲੱਗ। ਚਾਰ ਨਦੀਆਂ, ਇਹਨਾਂ ਦੇ ਵਿੱਚੋਂ ਅੱਜ ਆਪਾਂ ਇੱਕ ਦੀ ਗੱਲ ਕਰਾਂਗੇ, ਤ੍ਰਿਸ਼ਨਾ ਦੀ ਅੱਗ। ਜਿਹੜੀ ਤ੍ਰਿਸ਼ਨਾ ਹੈ ਨਾ, ਉਹ ਵੀ ਇੱਕ ਅੱਗ ਦੀ ਤਰ੍ਹਾਂ ਹੈ, ਸਾਡੇ ਅੰਦਰ ਸ਼ੁਭ ਗੁਣਾਂ ਨੂੰ ਸਾੜ ਰਿਹਾ। ਤ੍ਰਿਸ਼ਨਾ ਦੇ ਅਰਥ ਪਤਾ ਕੀ ਹੁੰਦੇ ਨੇ, ਵੀ ਜਿਵੇਂ ਬੰਦਾ, ਚਲੋ ਇਹਦੀ ਇੱਕ ਡਿਮਾਂਡ ਹੈ, ਆਪਾਂ ਇਹਨੂੰ ਥੋੜ੍ਹਾ ਜਿਹਾ ਸੌਖੇ ਢੰਗ ਨਾਲ ਸਮਝ ਲਈਏ। ਬਾਣੀ ਵਿੱਚ ਮਹਾਰਾਜ ਜੀ ਨੇ ਤਾਂ ਬੜਾ ਖੁਲਾਸਾ ਕੀਤਾ। ਕਹਿਣ ਲੱਗੇ ਵੀ ਇੱਕ ਬੰਦਾ ਵਿਚਾਰਾ ਪੈਦਲ ਯਾਤਰਾ ਜਾ ਰਿਹਾ, ਆਪਣੇ ਕੰਮ ਤੇ ਜਾ ਰਿਹਾ, ਉਹਦੇ ਮਨ ਦੇ ਵਿੱਚ ਇੱਕ ਇੱਛਾ ਪੈਦਾ ਹੋਈ, ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ, ਦਾਤਿਆ ਵੇਖ ਮੈਂ ਇੰਨੀ ਦੂਰ ਰੋਜ਼ ਕੰਮ ਤੇ ਜਾਣਾ, ਪੈਦਲ ਜਾਣਾ, ਕਿਤੇ ਮੈਨੂੰ ਸਾਈਕਲ ਹੀ ਮਿਲ ਜਾਏ ਨਾ ਤੇ ਮੈਂ ਸੌਖੇ ਢੰਗ ਨਾਲ ਆਪਣੇ ਕੰਮ ਤੇ ਪਹੁੰਚ ਜਾਵਾਂ। ਕਹਿਣ ਲੱਗੇ ਰੱਬ ਨੇ ਸੁਣਿਆ, ਉਹਨੂੰ ਸਾਈਕਲ ਦੀ ਪ੍ਰਾਪਤੀ ਹੋਈ। 2-4 ਸਾਲ ਫਿਰ ਉਹਦੇ ਮਨ ਵਿੱਚ ਫੁਰਨਾ ਪੈਦਾ ਆਇਆ, ਰੱਬ ਜੀ ਵੇਖੋ ਮੈਂ ਸਾਈਕਲ ਤੇ ਜਾਣਾ, ਦੇਰ ਹੋ ਜਾਂਦੀ, ਕਿਤੇ ਮੈਨੂੰ ਸਕੂਟਰ ਹੀ ਮਿਲ ਜਾਏ, ਕਿਤੇ ਮੈਨੂੰ ਬਾਈਕ ਹੀ ਮਿਲ ਜਾਏ। ਪਰਮਾਤਮਾ ਨੇ ਫਿਰ ਸੁਣੀ, ਕਹਿਣ ਲੱਗੇ ਉਹ ਵੀ ਮਿਲ ਗਿਆ। ਸਾਲ ਬਾਅਦ ਫਿਰ ਮਨ ਵਿੱਚ ਫੁਰਨਾ ਪੈਦਾ ਹੋਇਆ, ਰੱਬ ਜੀ ਕੰਮ ਤੇ ਜਾਣਾ, ਸਵਾਦ ਨਹੀਂ ਆਉਂਦਾ, ਕਈ ਵਾਰੀ ਮੀਂਹ ਸ਼ੁਰੂ ਹੋ ਜਾਂਦਾ, ਕਈ ਵਾਰੀ ਅੱਤ ਦੀ ਗਰਮੀ ਹੁੰਦੀ ਹੈ, ਕਈ ਵਾਰੀ ਅੱਤ ਦਾ ਠੰਡ ਦੇ ਵਿੱਚ ਜਾਣਾ, ਬੁਰਾ ਹਾਲ ਹੋ ਜਾਂਦਾ, ਕਿਤੇ ਸੋਹਣੀ ਗੱਡੀ ਮਿਲ ਜਾਏ। ਪਰਮਾਤਮਾ ਨੇ ਫਿਰ ਸੁਣ ਲਈ, ਗੱਡੀ ਦੀ ਦਾਤ ਦੇ ਦਿੱਤੀ। 2 ਸਾਲ ਬਾਅਦ ਫਿਰ ਉਹਦੇ ਮਨ ਵਿੱਚ ਫੁਰਨਾ ਆਇਆ, ਹਲੇ ਸਵਾਦ ਨਹੀਂ ਆਇਆ ਮਹਾਰਾਜ, ਲੋਕਾਂ ਕੋਲ ਏਡੇ ਏਡੀਆਂ ਵੱਡੀਆਂ ਗੱਡੀਆਂ, ਮੈਂ ਛੋਟੀ ਜਿਹੀ ਗੱਡੀ ਤੁਰਿਆ ਫਿਰਦਾ। ਫਿਰ ਅੰਦਰ ਫੁਰਨਾ ਪੈਦਾ ਹੋਇਆ, ਇੱਕ ਛੋਟੇ ਮਕਾਨ ਵਿੱਚ ਬੰਦਾ ਰਹਿ ਰਿਹਾ, 2-4 ਸਾਲ ਰਹਿੰਦਾ, ਮਨ ਵਿੱਚ ਫੁਰਨਾ ਪੈਦਾ ਹੁੰਦਾ ਕਿਤੇ ਉਹ ਵੱਡਾ ਮਹੱਲ ਮਿਲ ਜਾਏ। ਵੱਡਾ ਮਹੱਲ ਮਿਲ ਗਿਆ, ਫਿਰ ਅੰਦਰ ਹੋਰ ਆਸਾਵਾਂ ਸ਼ੁਰੂ ਹੋ ਗਈ। ਮੁੱਕਦੀ ਗੱਲ ਗੁਰਮੁਖੋ, ਬੰਦੇ ਦੇ ਅੰਦਰ ਕਦੀ ਵੀ ਰਜੇਵਾਂ ਨਹੀਂ ਜਿਉਣ। ਬੰਦਾ ਕਦੀ ਨਹੀਂ ਕਹਿੰਦਾ ਵੀ ਰੱਬ ਜੀ ਤੂੰ ਮੈਨੂੰ ਇੱਕ ਪੈਦਲ ਤੁਰਨ ਤੋਂ ਸ਼ੁਰੂਆਤ ਕੀਤੀ ਸੀ, ਅੱਜ ਸਭ ਕੁਝ ਮੈਨੂੰ ਦੇ ਤਾ, ਹੁਣ ਕੋਈ ਨਹੀਂ। ਬੰਦੇ ਦੀ ਹੋਰ ਅੰਦਰ ਮੰਗ ਪੈਦਾ ਹੁੰਦੀ, ਹੋਰ ਮੰਗ ਪੈਦਾ ਹੁੰਦੀ, ਹੋਰ ਮੰਗ ਪੈਦਾ ਹੁੰਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ, ਬੰਦਿਆ ਇਹ ਜਦੋਂ ਤ੍ਰਿਸ਼ਨਾ ਪੈਦਾ ਹੁੰਦੀ ਹੈ ਨਾ, ਛੱਡ ਛੋਟੀਆਂ ਛੋਟੀਆਂ ਮੰਗਾਂ, ਛੱਡ ਛੋਟੀਆਂ ਛੋਟੀਆਂ ਗੱਲਾਂ, ਜੇ ਰੱਬ ਤੈਨੂੰ ਰਾਜ ਭਾਗ ਵੀ ਦੇ ਦੇਣ, ਤੈਨੂੰ ਰਾਜਾ ਬਣਾ ਦੇ, ਬਾਦਸ਼ਾਹ ਬਣਾ ਦੇ। ਕਹਿਣ ਲੱਗੇ ਰਾਜਿਆਂ ਦੇ ਬਾਦਸ਼ਾਹਾਂ ਦੇ ਮਨ ਦੇ ਵਿੱਚ ਵੀ ਫੁਰਨਾ ਹੈ ਵੀ ਹਲੇ ਤੇ ਇੱਕ ਦੇਸ਼ ਦਾ ਰਾਜ ਭਾਗ ਮਿਲਿਆ, ਦੂਸਰੇ ਦਾ ਵੀ ਮਿਲ ਜਾਵੇ। ਭਾਵ ਬੰਦੇ ਦੇ ਅੰਦਰ ਪਦਾਰਥਾਂ ਦਾ ਰਜੇਵਾ ਨਹੀਂ ਆਉਂਦਾ। ਬੰਦਾ ਕਦੇ ਨਹੀਂ ਕਹਿੰਦਾ ਵੀ ਰਾਜਾ ਵੀ ਬਣ ਜੇ, ਬਾਦਸ਼ਾਹ ਵੀ ਬਣ ਜੇ, ਕਦੇ ਨਹੀਂ ਕਹਿੰਦਾ ਵੀ ਮੈਂ ਰੱਜ ਗਿਆ ਹੁਣ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਇਹ ਸਾਡੇ ਅੰਦਰੋਂ ਭੁੱਖ ਕਦੀ ਖਤਮ ਨਹੀਂ ਹੁੰਦੀ ਹਰੇਕ ਇਨਸਾਨ। ਮਹਾਰਾਜ ਨੇ ਫਿਰ ਇੱਕ ਪ੍ਰਮਾਣ ਦਿੱਤਾ ਤ੍ਰਿਸ਼ਨਾ ਦੇ ਮਾਰੇ ਹੋਏ ਬੰਦੇ ਨੂੰ। ਮਹਾਰਾਜ ਕਹਿੰਦੇ ਨੇ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੁਝੇ, ਲਪਟ ਰਹੇ ਮਾਇਆ ਰਸ ਮਾਤੇ
ਲੋਚਨ ਕਿਛੁ ਨਾ ਸੋਝੀ। ਬਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਇੰਦ ਨਹੀਂ ਧਰਾਪੇ ਬਿਨ ਹਰ ਕਹਾਂ ਅਗਾਹੀ। ਕਹਿਣ ਲੱਗੇ ਜਿਵੇਂ ਅੱਗ ਦੇ ਵਿੱਚ ਤੁਸੀਂ ਇੱਕ ਮਣ ਲੱਕੜਾਂ ਸੁੱਟ ਦਿਓ, ਸਾੜ ਕੇ ਸਵਾਹ ਕਰ ਦੇ, ਤੇ ਤੁਸੀਂ ਪੁੱਛੋ ਅੱਗ ਨੂੰ ਵੀ ਹੋਰ ਲੱਕੜਾਂ ਦੀ ਲੋੜ ਤਾਂ ਨਹੀਂ, ਉਹ ਕਹਿ ਗਏ ਵੀ ਨਹੀਂ ਮੇਰੇ ਵਿੱਚ ਭਾਵੇਂ ਦੋ ਮਣ ਹੋਰ ਸੁੱਟ ਦੇ, ਉਹ ਵੀ ਸਾੜ। ਮੁੱਕਦੀ ਗੱਲ ਹਜ਼ਾਰਾਂ ਮਣ ਤੁਸੀਂ ਲੱਕੜਾਂ ਅੱਗ ਦੇ ਵਿੱਚ ਸਾੜ ਦਿਓ, ਤੇ ਅੱਗ ਨੂੰ ਪੁੱਛੋ ਵੀ ਹੁਣ ਤੂੰ ਰੱਜ ਗਈ ਹੋਵੇਂਗੀ, ਹੁਣ ਤੇ ਤੈਨੂੰ ਸਾੜੇਂਗੀ। ਉਹ ਕਹਿਣ ਲੱਗੇ ਨੀ, ਮੈਂ ਕਦੀ ਲੱਕੜਾਂ ਨੂੰ ਸਾੜ ਸਾੜ ਕੇ ਰੱਜਦੀ ਨਹੀਂ। ਜਿਸ ਤਰ੍ਹਾਂ ਅੱਗ ਰੱਜਦੀ ਨਹੀਂ, ਇਸੇ ਤਰ੍ਹਾਂ ਬੰਦਾ ਦੁਨੀਆਂ ਦੇ ਪਦਾਰਥਾਂ ਨਾਲ ਵੀ ਕਦੀ ਨਹੀਂ ਜਿਹੜੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੜੀ ਸੋਹਣੀ ਐਗਜ਼ਾਮਪਲ, ਇਹ ਪਤਾ ਕਿਉਂ ਮਹਾਰਾਜ ਨੇ ਤ੍ਰਿਸ਼ਨਾ ਦੀ ਗੱਲ ਬਾਰ ਬਾਰ ਕੀਤੀ? ਇਸ ਕਰਕੇ ਕੀਤੀ, ਬੰਦਿਆ ਵੇਖ ਜੇ ਤ੍ਰਿਸ਼ਨਾ ਦੇ ਵਿੱਚ ਫਸ ਗਿਆ ਨਾ, ਫਿਰ ਤੂੰ ਗੁਰੂ ਵਾਲੇ ਪਾਸੇ ਕਦੀ ਨਹੀਂ ਆਏਗਾ, ਤੂੰ ਬਾਣੀ ਵਾਲੇ ਪਾਸੇ ਕਦੀ ਨਹੀਂ ਆਏ, ਨਾਮ ਵਾਲੇ ਪਾਸੇ ਕਦੀ ਨਹੀਂ ਆਵੇਂਗਾ, ਕਿਉਂਕਿ ਇੱਕ ਪਾਸੋਂ ਰੱਜੇਗਾ ਤੇ ਦੂਸਰੇ ਪਾਸੇ ਤੁਰੇਗਾ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜਪਜੀ ਸਾਹਿਬ ਦੇ ਵਿੱਚ ਜ਼ਿਕਰ ਕੀਤਾ ਹੈ, ਕਹਿਣ ਲੱਗੇ ਇੱਕ ਬੰਦੇ ਨੂੰ ਇੱਕ ਪਿੰਡ ਦੀਆਂ ਪੰਡਾਂ ਬੰਨ ਕੇ ਦੇ ਦਿਓ ਧਨ ਦੌਲਤ ਦੀਆਂ। ਕਹਿਣ ਲੱਗੇ ਉਹ ਕਹਿ ਗਿਆ ਨਹੀਂ, ਇੱਕ ਦੇ ਸਵਾਦ ਨਹੀਂ ਆਇਆ, ਹੋਰ ਵੀ ਮੇਰੇ ਕੋਲ ਆ ਜੇ। ਮਹਾਰਾਜ ਕਹਿਣ ਲੱਗੇ ਕਈਆਂ ਪੁਰੀਆਂ ਨਗਰਾਂ ਦੀਆਂ ਪੰਡਾਂ ਬੰਨ ਬੰਨ ਕੇ ਪਦਾਰਥ ਤੇਰੇ ਘਰ ਦੇ ਵਿੱਚ ਸੁੱਟੇ ਜਾਣ। ਬੰਦਿਆ ਜੇ ਤ੍ਰਿਸ਼ਨਾ ਦਾ ਮਾਰਿਆ ਹੋਇਆ ਬੰਦੇ ਤੇਰੇ ਅੰਦਰ ਰਜੇਵਾਂ ਕਦੀ ਨਹੀਂ ਹੋਣਾ। ਜਪਜੀ ਸਾਹਿਬ ਦੇ ਬੋਲ ਨੇ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਹਾੜ, ਸਹਾ ਸਿਆਣਪ ਲਖ ਹੋ ਤੈਕ ਨਾ ਤਲੈ ਨਾਲ। ਇੱਕ ਉਦਾਹਰਨ ਹੋਰ ਮਹਾਰਾਜ ਨੇ ਦਿੱਤੀ, ਕਹਿਣ ਲੱਗੇ ਜਦੋਂ ਮੀਂਹ ਪੈਂਦਾ ਹੈ ਨਾ, ਤੇ ਜਿਹੜਾ ਕਿਤੇ ਮੈਦਾਨੀ ਇਲਾਕਾ ਹੈ, ਕਹਿਣ ਲੱਗੇ ਉੱਥੇ ਤੇ ਪਾਣੀ ਭਰ ਜਾਂਦਾ ਹੈ, ਪਾਣੀ ਰੁਕ ਜਾਂਦਾ ਹੈ। ਪਰ ਕਹਿਣ ਲੱਗੇ ਕਦੀ ਤੁਸੀਂ ਮਾਰੂਥਲ ਇਲਾਕੇ ਵਿੱਚ ਜਾਓ, ਮਾਰੂਥਲ ਇਲਾਕੇ ਜਿੱਥੇ ਰੇਤਾ ਦੇ ਟਿੱਬੇ ਭਰੇ ਪੈਣ, ਰੇਤਾ ਦੇ ਉੱਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਮਰਜ਼ੀ ਮੀਂਹ ਪੈ ਜੇ ਗੁਰਮਖੋ, ਸ਼ਾਮ ਨੂੰ ਮੀਂਹ ਹਟਣ ਦੀ ਡੇਰ, ਉਸੇ ਵੇਲੇ ਰੇਤਾ ਦੇ ਪਹਾੜ ਟਿੱਬੇ ਜਿਹੜੇ ਨੇ ਸੁੱਕੇ ਦੇ ਸੁੱਕੇ, ਜਿਵੇਂ ਮੀਂਹ ਪੈਣ ਦੇ ਨਾਲ ਰੇਤਾ ਦੇ ਟਿੱਬੇ ਨਹੀਂ ਸੁੱਕਦੇ, ਇਸੇ ਤਰ੍ਹਾਂ ਇੱਕ ਤ੍ਰਿਸ਼ਨਾ ਦਾ ਮਾਰਿਆ ਹੋਇਆ ਬੰਦਾ ਪਦਾਰਥਾਂ ਦਾ ਜਿੰਨਾ ਮਰਜ਼ੀ ਮੀਂਹ ਪੈ ਦੇ ਸੁੱਕੇ ਦਾ ਸੁੱਕਾ ਰਹਿੰਦਾ। ਦੂਸਰੀ ਉਦਾਹਰਨ ਦਿੱਤੀ ਮਹਾਰਾਜ ਨੇ ਅੱਗ ਦੀ ਤੇ ਇਹਨਾਂ ਲੱਕੜਾਂ ਦੀ। ਤੀਸਰੀ ਉਦਾਹਰਨ ਦਿੱਤੀ ਮਹਾਰਾਜ ਨੇ ਇੱਕ ਰਾਜੇ ਦੀ। ਕਹਿਣ ਲੱਗੇ ਇੱਕ ਰਾਜ ਭਾਗ ਦਾ ਮਾਲਕ ਬਣਿਆ, 4 ਸਾਲ ਉਹਨੇ ਰਾਜ ਕਰ ਲਿਆ, ਉਹਨੂੰ ਪੁੱਛੋ ਵੀ ਹੁਣ ਤੈਨੂੰ ਤੇ ਲੋੜ ਨਹੀਂ ਹੁਣ ਹੋਰ ਕਿਸੇ ਨੂੰ ਰਾਜ ਭਾਗ ਦੇ ਦੇ, ਕਹਿਣ ਲੱਗੇ ਨਹੀਂ, ਕਹੇਗਾ ਵੀ ਹਲੇ ਮੇਰਾ ਮਨ ਰਜਿਆ ਨਹੀਂ, 4 ਸਾਲ ਹੋਰ ਕਰ ਲਿਆ। ਪੁੱਛੇ ਵੀ ਹੁਣ, ਕਹਿਣ ਲੱਗੇ ਵੀ ਹਲੇ ਮਨ ਰਜੇ ਨੇ, ਮੁੱਕਦੀ ਗੱਲ। ਕਹਿਣ ਲੱਗੇ ਇੱਕ ਰਾਜਾ ਰਾਜ ਭਾਗ ਕਰਦਾ ਕਰਦਾ ਕਦੀ ਰਜਦਾ ਨਹੀਂ, ਅੱਕਦਾ ਨਹੀਂ, ਛੱਡਣ ਵਾਸਤੇ ਤਿਆਰ ਨਹੀਂ। ਕਹਿਣ ਲੱਗੇ ਇਸੇ ਤਰ੍ਹਾਂ ਤ੍ਰਿਸ਼ਨਾ ਦਾ ਮਾਰਿਆ ਹੋਇਆ ਬੰਦਾ ਵੀ ਪਦਾਰਥਾਂ ਦੀ ਪਕੜ ਛੱਡਣ ਵਾਸਤੇ ਤਿਆਰ ਨਹੀਂ। ਚੌਥੀ ਉਦਾਹਰਨ ਮਹਾਰਾਜ ਨੇ ਦਿੱਤੀ, ਕਹਿਣ ਲੱਗੇ ਸਮੁੰਦਰ ਦੇ ਵਿੱਚ ਕਿੰਨਾ ਕੁ ਮੀਂਹ ਪੈਂਦਾ, ਸਾਰਾ ਪਾਣੀ ਉਹਦੇ ਵਿੱਚ ਚਲਾ ਜਾਂਦਾ, ਕਿੰਨੇ ਦਰਿਆ ਚੱਲਦੇ ਨੇ ਸਮੁੰਦਰ ਵਿੱਚ ਪਈ ਜਾਂਦੇ, ਕਿੰਨੀਆਂ ਨਦੀਆਂ ਚੱਲਦੀਆਂ ਨੇ ਸਮੁੰਦਰ ਵਿੱਚ ਪਈ ਜਾਂਦੀਆਂ ਨੇ, ਪਰ ਕਦੀ ਸਮੁੰਦਰ ਨੇ ਇਹ ਆਖਿਆ ਵੀ ਹੁਣ ਮੈਂ ਭਰ ਗਿਆ ਹੈ, ਨਦੀਆਂ ਤੁਸੀਂ ਮੇਰੇ ਵਿੱਚ ਪਾਣੀ ਸੁੱਟਣਾ ਬੰਦ ਕਰ ਦਿਓ, ਦਰਿਆਵਾਂ ਨੂੰ ਕਿਹਾ ਵੀ ਹੁਣ ਮੇਰੇ ਵਿੱਚ ਪਾਣੀ ਨਾ ਲੈ ਕੇ ਆਓ? ਕਹਿਣ ਲੱਗੇ ਨਹੀਂ, ਜਿਵੇਂ ਸਮੁੰਦਰ ਪਾਣੀ ਨਾਲ ਰੱਜਦਾ ਹੀ ਨਹੀਂ, ਜਿੰਨਾ ਮਰਜ਼ੀ ਉਹਦੇ ਵਿੱਚ ਨਦੀਆਂ ਪਈ ਜਾਣ, ਉਹ ਭੁੱਖੇ ਦਾ ਭੁੱਖਾ ਹੀ ਏ। ਕਹਿਣ ਲੱਗੇ ਇਸੇ ਤਰ੍ਹਾਂ ਦੁਨੀਆਂ ਦੇ ਪਦਾਰਥਾਂ ਦਾ ਤ੍ਰਿਸ਼ਨਾ ਦਾ ਮਾਰਿਆ ਹੋਇਆ ਬੰਦਾ, ਕਹਿਣ ਲੱਗੇ ਕਦੀ ਨਹੀਂ ਜੀ ਰਾਜਦਾ। ਮਹਾਰਾਜ ਦੇ ਬਾਣੀ ਦੇ ਬੋਲ ਨੇ, ਮਾਰੂ ਮੀਹ ਨਾ ਤ੍ਰਿਪਤਿਆ, ਅੱਗੀ ਲਹੇ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਹਿਰ ਭੈ ਕੇ ਸੁੱਖ, ਨਾਨਕ ਸੱਚੇ ਨਾਮ ਬਿਨ ਕੀਤੀ ਪੁੱਛਾ ਪੁੱਛ। ਸਾਡੇ ਇੱਕ ਸਿੱਖ ਵਿਦਵਾਨ ਹੋਏ ਨੇ, ਉਹਨਾਂ ਦਾ ਨਾਮ ਜਸਵੰਤ ਸਿੰਘ ਜੀ ਪਰਵਾਨਾ ਸਾਹਿਬ। ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਵੀ ਕੀਤੀ, ਕਥਾ ਵਾਚਕ ਵੀ ਆਲਾ ਨੇ। ਉਹਨਾਂ ਨੇ ਇੱਕ ਪੁਸਤਕ ਲਿਖੀ ਤੇ ਤ੍ਰਿਸ਼ਨਾ ਦੀ ਗੱਲ ਕਰਦੇ ਆ, ਬੜੇ ਸੋਹਣੇ ਬਚਨ ਕਹਿ। ਕਹਿਣ ਲੱਗੇ ਇੱਕ ਰਾਜਾ ਸੀ, ਰਾਜ ਭਾਗ ਕਰਨ ਵਾਲਾ। ਕਹਿਣ ਲੱਗੇ ਵੀ ਇੱਕ ਦਿਨ ਉਹਨੂੰ ਉਹਦੇ ਵਜ਼ੀਰ ਨੇ ਪੁੱਛਿਆ, ਆਪਣੇ ਵਜ਼ੀਰ ਨੂੰ ਕਹਿਣ ਲੱਗਾ, ਅਹਿਲਕਾਰਾਂ ਨੂੰ ਕਹਿਣ ਲੱਗਾ ਵੀ ਵੇਖੋ ਮੇਰੇ ਖਜ਼ਾਨੇ ਵਿੱਚ ਕਿੰਨੀ ਕੁ ਧਨ ਦੌਲਤ ਹੈ। ਤੇ ਉਸ ਵਜ਼ੀਰ ਨੇ ਸੋਚਿਆ ਵੀ ਚੱਲ ਮੈਂ ਇਹਨੂੰ ਸਾਰਾ ਐਸਟੀਮੇਟ ਲਾ ਕੇ ਦੱਸਦਾ, ਗਿਣ ਕੇ ਦੱਸਦਾ ਵੀ ਰਾਜਨ ਇੰਨੀ ਕੁ ਧਨ ਦੌਲਤ, ਇੰਨੇ ਕੁ ਹੀਰੇ ਜਵਾਹਰਾਤ ਨੇ, ਤੂੰ ਹੁਣ ਇਹਨਾਂ ਦੀ ਪਕੜ ਛੱਡ, ਪਰਮਾਤਮਾ ਨੇ ਰਾਜ ਭਾਗ ਦਿੱਤਾ, ਤੂੰ ਨਾਮ ਵਾਲੇ ਪਾਸੇ ਤੁਰ, ਕਿਸੇ ਚੀਜ਼ ਦੀ ਘਾਟ ਨਹੀਂ ਤੇਰੇ ਰਾਜ। ਉਹਨੇ ਗਿਣ ਕੇ ਦੱਸ ਦਿੱਤਾ, ਰਾਜੇ ਨੇ ਪੁੱਛਿਆ ਵੀ ਹੀਰੇ ਕਿੰਨੇ ਨੇ, ਸੋਨਾ ਕਿੰਨਾ ਹੈ, ਚਾਂਦੀ ਕਿੰਨੀ, ਧਨ ਦੌਲਤ ਕਿੰਨੀ, ਰੁਪਈਆ ਟਕਾ ਕਿੰਨਾ, ਜ਼ਮੀਨ ਜਾਇਦਾਦ ਮੇਰੇ ਇਲਾਕੇ ਵਿੱਚ ਕਿੰਨੀ ਕੁ ਆਉਂਦੀ, ਸਾਰਾ ਐਸਟੀਮੇਟ ਲਾ ਕੇ ਜਦੋਂ ਵਜ਼ੀਰ ਨੇ ਦੱਸਿਆ, ਰਾਜਨ
ਇੰਨੀ ਕੁ ਧਨ ਦੌਲਤ ਸਾਡੇ ਘਰ ਵਿੱਚ ਹੈ, ਤੇਰੇ ਰਾਜ ਭਾਗ ਵਿੱਚ ਹੈ, ਤੇਰੀਆਂ ਸੱਤ ਪੁਸ਼ਤਾਂ ਵਿਹਲੀਆਂ ਬਹਿ ਕੇ ਖਾ ਲੈਣ, ਖਤਮ ਨਹੀਂ ਹੋਈ। ਉਹਨੇ ਵਜ਼ੀਰ ਨੇ ਤਾਂ ਸੋਚਿਆ ਸੀ ਬੜਾ ਖੁਸ਼ ਹੋਏਗਾ ਤੇ ਭਗਵਾਨ ਦਾ ਰੱਬ ਦਾ ਸ਼ੁਕਰ ਕਰੇਗਾ ਵੀ ਇੰਨਾ ਕੁ ਦਿੱਤਾ, ਪਰ ਕਹਿਣ ਲੱਗੇ ਜਦੋਂ ਵਜ਼ੀਰ ਨੇ ਦੱਸਿਆ ਨਾ ਵੀ ਰਾਜਨ ਸੱਤ ਪੁਸਤਕਾਂ ਵਿਹਲੀਆਂ ਪੁਸਤਾਂ ਵਿਹਲੀਆਂ ਬਹਿ ਕੇ ਖਾ ਲੈਣ, ਇੰਨੀ ਧਨ ਦੌਲਤ ਤੇਰੇ ਰਾਜ ਭਾਗ ਵਜੋਂ। ਪੁੱਛਿਆ ਵੀ ਰਾਜ ਤਾਂ ਖੁਸ਼ ਹੋਏਗਾ, ਉਹ ਰੋਣ ਲੱਗ ਪਿਆ ਤੇ ਵਜ਼ੀਰ ਕਹਿਣ ਲੱਗਾ ਵੀ ਬੜੀ ਹੈਰਾਨਗੀ ਦੀ ਗੱਲ, ਇੰਨੀ ਧਨ ਦੌਲਤ ਮੈਂ ਦੱਸੀ ਹੈ, ਤੈਨੂੰ ਖੁਸ਼ ਹੋਣਾ ਚਾਹੀਦਾ ਹੈ, ਸੱਤ ਪੁਸਤਾਂ ਖਾ ਲੈਣਗੀਆਂ, ਤੈਨੂੰ ਕੋਈ ਪਰਵਾਹ ਨਹੀਂ। ਪੁੱਛਿਆ ਰੋਣ ਕਿਉਂ ਲੱਗ ਪਿਆ, ਕਹਿਣ ਲੱਗੇ ਮੈਂ ਰੋਣ ਇਸ ਕਰਕੇ ਲੱਗ ਪਿਆ ਏ, ਸੱਤ ਪੁਸ਼ਤਾਂ ਤੇ ਖਾ ਲੈਣਗੀਆਂ, ਮੇਰੀ ਅੱਠਵੀਂ ਪੁਸ਼ਤ ਦਾ ਕੀ ਬਣੇਗਾ। ਉਸ ਵਜ਼ੀਰ ਨੇ ਮੱਥੇ ਤੇ ਹੱਥ ਮਾਰਿਆ, ਕਹਿਣ ਲੱਗੇ ਰਾਜਨ ਜਿਹੜਾ ਸੱਤ ਪੁਸ਼ਤਾਂ ਤੱਕ ਨਹੀਂ ਰੱਜਿਆ, ਅੱਠਵੀਂ ਪੁਸ਼ਤ ਦਾ ਵੀ ਪ੍ਰਬੰਧ ਕਰ ਲੇਗਾ ਤੇ ਕਿਹੜਾ ਤੂੰ ਰਾਜੇਗਾ। ਉਹ ਭਲਿਆ ਜਿਹਨੇ ਸੱਤ ਪੁਸ਼ਤਾਂ ਤੱਕ ਦਾ ਤੇਰਾ ਪ੍ਰਬੰਧ ਕਰ ਦਿੱਤਾ ਏ, ਇਹਨੇ ਮਾਇਆ ਦੇ ਮੋਹ ਵਿੱਚੋਂ ਨਿਕਲ, ਤ੍ਰਿਸ਼ਨਾ ਵਿੱਚੋਂ ਨਿਕਲ ਤੇ ਉਹਦਾ ਸ਼ੁਕਰ ਕਰਿਆ ਜਿਹਨੇ ਪਰਮਾਤਮਾ ਨੇ ਇੰਨਾ। ਪਰ ਜਦੋਂ ਤ੍ਰਿਸ਼ਨਾ ਦੇ ਵਿੱਚ ਬੰਦਾ ਵੜ ਜਾਂਦਾ ਹੈ ਨਾ ਗੁਰਮੁਖ, ਫਿਰ ਨਹੀਂ ਜਿਹਦੇ ਵਿੱਚੋਂ ਲਿਖਿਆ ਜਾਂਦੇ। ਇਸੇ ਕਰਕੇ ਮਹਾਰਾਜ ਨੇ ਬਚਨ ਕਿਹਾ ਸੀ, ਸਹਿਸ ਖੱਟੇ ਲੱਖ ਕੋ ਉੱਠਦਾ ਵੈ। ਮਹਾਰਾਜ ਜੀ ਕਹਿੰਦੇ ਆ ਬੰਦੇ ਆ ਫਿਰ ਰਜੇਵਾਂ ਨੇ ਆਉਣ, ਇਹਦੇ ਵਿੱਚ ਕਦੀ ਨਹੀਂ ਜੇ ਰਾਜ, ਰਜੇਵਾਂ ਸਾਨੂੰ ਆਉਣਾ ਜੇ ਗੁਰਮੁਖ ਜਦੋਂ ਅਸੀਂ ਨਾਮ ਵਿੱਚ ਜੁੜਾਂ ਬਾਣੀ ਵਿੱਚ। ਇਸੇ ਕਰਕੇ ਮੈਂ ਬਾਣੀ ਦੀ ਥੋੜੀ ਜਿਹੀ ਵਿਆਖਿਆ ਕੀਤੀ ਸੀ, ਅਸੀਂ ਬਾਣੀ ਨਾਲ ਜੁੜੀਏ, ਸ਼ਬਦ ਨਾਲ ਜੁੜੀਏ, ਕਿਉਂਕਿ ਬਾਣੀ ਨੇ ਸਾਡੇ ਅੰਦਰ ਰਜੇਵਾਂ ਪੈਦਾ ਕਰਨਾ, ਬਾਣੀ ਨੇ ਸਾਡੀ ਤ੍ਰਿਸ਼ਨਾ ਖਤਮ ਕਰਨੀ। ਜੇ ਅੱਜ ਮਹਾਰਾਜ ਜੀ ਨੇ ਇਹਨਾਂ ਦੀ ਗੱਲ ਕਰਦਿਆਂ ਬਚਨ ਕਹਿੰਦੇ ਮਿਥੁਨ ਮੋਹ, ਮੋਹ ਜਿਹੜਾ ਇਹ ਵੀ ਸਾਡੇ ਅੰਦਰ ਖਿੱਚ ਪੈਦਾ, ਮਿਥੁਨ ਦੇ ਅਰਥ ਨੇ ਝੂਠੇ ਪਦਾਰਥਾਂ ਦਾ ਮੋਹ। ਅਗਨ, ਜਿੱਥੋਂ ਮੈਂ ਇਹ ਵਿਚਾਰ ਆਰੰਭ ਕੀਤੀ ਸੀ, ਅਗਨ ਕਹਿੰਦੇ ਨੇ ਅੱਗ ਨੂੰ, ਇੱਥੇ ਅੱਗ ਦੇ ਭਾਵ ਨੇ ਤ੍ਰਿਸ਼ਨਾ ਦੀ ਅੱਗ। ਕਹਿਣ ਲੱਗੇ ਤ੍ਰਿਸ਼ਨਾ ਦੀ ਅੱਗ, ਮਹਾਰਾਜ ਜੀ ਅਰਦਾਸ ਕਰਦੇ ਪਏ ਨੇ ਵਾਹਿਗੁਰੂ ਦੇ ਚਰਨ, ਹੇ ਪ੍ਰਮਾਤਮਾ ਤ੍ਰਿਸ਼ਨਾ ਦੀ ਅੱਗ ਵਿੱਚ ਸੰਸਾਰ ਸੜ ਰਿਹਾ, ਮੋਹ ਵਿੱਚ ਸੜ ਰਿਹਾ, ਤ੍ਰਿਸ਼ਨਾ ਦੀ ਅੱਗ ਬੰਦੇ ਨੂੰ ਵਿਕਾਰਾਂ ਦੀ ਅੱਗ ਸਾੜ ਰਹੀ। ਇਸੇ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਬਚਨ ਕਹੇ ਸੀ, ਹੇ ਪ੍ਰਮਾਤਮਾ ਜਗਤ ਜਲੰਦਾ ਰੱਖ ਲੈ, ਜਲੰਦਾ ਦੇ ਅਰਥ ਨੇ ਜਲ ਰਿਹਾ, ਹੇ ਪ੍ਰਮਾਤਮਾ ਜਗਤ ਜਲ ਰਿਹਾ ਸੜ ਰਿਹਾ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ ਜਿਤ ਦੁਆਰੇ ਉਭਰੇ ਤੇ ਲਿਹ ਉਬਾਰ। ਹੇ ਪ੍ਰਮਾਤਮਾ ਜਗਤ ਸੜ ਰਿਹਾ ਤ੍ਰਿਸ਼ਨਾ ਦੀ ਅੱਗ ਵਿੱਚ, ਕਾਮ ਦੀ ਅੱਗ ਵਿੱਚ, ਕ੍ਰੋਧ ਦੀ ਅੱਗ ਵਿੱਚ, ਮੋਹ ਦੀ ਅੱਗ ਵਿੱਚ, ਇਹਨਾਂ ਨੂੰ ਬਚਾ ਲ। ਅੱਜ ਮਹਾਰਾਜ ਜੀ ਅਰਦਾਸ ਕਰਦੇ ਪਏ ਨੇ ਮਿਥਨ ਮੋਹ ਅਗਨ ਸੁਖ ਸਾਗਰ, ਹੇ ਪ੍ਰਮਾਤਮਾ ਅਸੀਂ ਝੂਠੇ ਪਦਾਰਥਾਂ ਦੇ ਮੋਹ ਵਿੱਚ ਫਸ ਗਏ, ਤ੍ਰਿਸ਼ਨਾ ਦੀ ਅੱਗ ਸਾਨੂੰ ਸਾੜ ਰਹੀ, ਸੋਗ ਦੇ ਅਰਥ ਨੇ ਚਿੰਤਾ ਝੋਰੇ ਸਾਨੂੰ ਸਾੜ ਰਹੇ ਨੇ, ਬਸ ਇਸੇ ਸਾਗਰ ਦੇ ਵਿੱਚ ਅਸੀਂ ਡੁੱਬ ਗਏ ਹਾਂ। ਕਰ ਕਿਰਪਾ ਉਧਰ ਹਰ ਨਾਗਰ, ਹਰ ਕਹਿੰਦੇ ਨੇ ਪਰਮਾਤਮਾ ਨੂੰ, ਨਾਗਰ ਕਹਿੰਦੇ ਨੇ ਸੋਹਣੇ ਪਰਮਾਤਮਾ, ਹੇ ਸੋਹਣੇ ਪਰਮਾਤਮਾ ਕਰ ਕਿਰਪਾ ਸਾਡੇ ਤੇ, ਸਾਨੂੰ ਇਹਨਾਂ ਵਿਕਾਰਾਂ ਦੀ ਅੱਗ ਤੋਂ ਬਚਾ ਲੈ। ਚਰਨ ਕਮਲ ਸਰਣਾਏ ਨਾਰਾਇਣ, ਹੇ ਪਰਮਾਤਮਾ ਅਸੀਂ ਤੇਰੇ ਸੋਹਣੇ ਕਮਲ ਵਰਗੇ ਜਿਹੜੇ ਚਰਨ ਨੇ ਨਾ, ਤੇਰੀ ਚਰਨ ਸ਼ਰਨ ਦੇ ਵਿੱਚ ਆਏ ਹਾਂ। ਦੀਨਾ ਨਾਥ ਭਗਤ ਪਰਾਇਣ, ਹੇ ਦੀਨਾ ਦੇ ਉੱਤੇ ਕਿਰਪਾ ਕਰਨ ਵਾਲੇ, ਹੇ ਗਰੀਬਾਂ ਦੇ ਮਾਲਕ ਰੱਖਿਆ ਕਰਨ ਵਾਲੇ, ਭਗਤ ਪਰਾਇਣ ਭਗਤਾਂ ਦੇ ਆਸਰੇ, ਭਗਤਿਆਂ ਤੇਰੇ ਆਸਰੇ ਜ਼ਿੰਦਗੀ ਬਤੀਤ ਕਰਦੇ ਨੇ, ਹੇ ਭਗਤਾਂ ਨੂੰ ਆਸਰਾ ਦੇਣ ਵਾਲੇ ਪਰਮਾਤਮਾ ਮੈਨੂੰ ਵੀ ਆਪਣੇ ਨਾਮ ਦਾ ਆਸਰਾ ਦੇ, ਆਪਣੀ ਚਰਨ ਸ਼ਰਨ ਦੇ ਵਿੱਚ ਜੋੜ। ਜਿਹੜਾ ਵਾਹਿਗੁਰੂ ਦੀ ਚਰਨ ਸ਼ਰਨ ਦੇ ਵਿੱਚ ਜੁੜ ਜਾਂਦਾ ਹੈ ਨਾ, ਬਸ ਉਹਦੇ ਭਲਾ ਹੁੰਦਾ ਹੈ। ਇਸੇ ਕਰਕੇ ਮਹਾਰਾਜ ਨੇ ਪਰਮਾਤਮਾ ਦਾ ਤੇ ਸਵਾਈ ਬੜਾ ਦਿਆਲੂ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਅੱਗੇ ਮਹਾਰਾਜ ਨੇ ਬਚਨ ਕਹਿੰਦੇ ਅਨਾਥਾ ਨਾਥ ਭਗਤ ਪੈ ਮਿਟਣ, ਸਾਰਾ ਸ਼ਬਦ ਅਰਦਾਸ ਰੂਪੀ, ਮਹਾਰਾਜ ਬੇਨਤੀ ਕਰਦੇ ਪਏ, ਹੇ ਅਨਾਥਾਂ ਦੇ ਨਾਥ ਜਿਹਦੇ ਸਿਰ ਤੇ ਕੋਈ ਨਹੀਂ, ਕਹਿੰਦੇ ਨਾ ਬੱਚਾ ਅਨਾਥ ਹੋ ਗਿਆ ਜਿਹਦੇ ਸਿਰ ਤੇ ਮਾਤਾ ਪਿਤਾ ਦਾ ਸਾਇਆ ਉੱਠ ਜਾਏ, ਉਹਨੂੰ ਕਹਿੰਦੇ ਨੇ ਅਨਾਥ ਹੈ ਬੱਚਾ। ਹੇ ਪ੍ਰਮਾਤਮਾ ਅਸੀਂ ਅਨਾਥ ਹੈ, ਸਾਡੇ ਸਿਰ ਤੇ ਹੱਥ ਰੱਖ, ਭਗਤ ਭੈ ਮੇਟਣ, ਭਗਤਾਂ ਦੇ ਸਾਰੇ ਭੈ ਨੂੰ ਖਤਮ ਕਰਨ ਵਾਲੇ ਪ੍ਰਮਾਤਮਾ, ਸਾਧ ਸੰਗ ਜਮਦੂਤ ਨਾ ਭੇਟਣ, ਮੈਨੂੰ ਪਤਾ ਲੱਗਾ ਜਿਹੜੇ ਤੇਰੀ ਸੰਗਤ ਵਿੱਚ ਜੁੜਦੇ ਨੇ, ਜਿਹੜੇ ਗੁਰੂ ਵਾਲੇ ਬਣਦੇ ਨੇ, ਗੁਰਮੁਖਾਂ ਦੀ ਸੰਗਤ ਕਰਦੇ ਨੇ, ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦਾ, ਮੈਨੂੰ ਵੀ ਗੁਰੂ ਦੀ ਸੰਗਤ ਬਖਸ਼। ਜੀਵਨ ਰੂਪ ਅਨੂਪ ਦਿਆਲਾ, ਹੇ ਸੋਹਣੇ ਪ੍ਰਮਾਤਮਾ ਸਾਨੂੰ ਜੀਵਨ ਦੇਣ ਵਾਲੇ, ਸਾਡੇ ਤੇ ਦਇਆ ਕਰਨ ਵਾਲੇ ਪ੍ਰਮਾਤਮਾ, ਰਮਣ ਗੁਣਾ ਕੱਟੀਏ ਜਮਜਾਲਾ,
ਜਿਹੜਾ ਤੇਰੇ ਸਿਮਰਨ ਵਿੱਚ ਜੁੜ ਜਾਂਦਾ ਉਹਦੇ ਜਮਾਂ ਦੀ ਫਾਈ ਕੱਟ ਦਿੰਦੇ ਹੋ, ਮੇਰੀ ਵੀ ਫਾਈਆਂ ਕੱਟ ਦਿਓ। ਅੰਮ੍ਰਿਤ ਨਾਮ ਰਸਨ ਨਿਤ ਜਾਪੇ, ਜਿਹੜੇ ਫਿਰ ਹਰ ਰੋਜ਼ ਪਰਮਾਤਮਾ ਦਾ ਨਾਮ ਰਸਨਾ ਨਾ ਜਪਦੇ ਨੇ, ਰੋਗ ਰੂਪ ਮਾਇਆ ਨਾ ਵਿਆਪੇ, ਉਹਨਾਂ ਨੂੰ ਫਿਰ ਇਹ ਦਵੈਸ਼, ਉਹਨਾਂ ਨੂੰ ਮਾਇਆ ਦਾ ਮੋਹ ਹੈ ਨਾ ਜਿਹੜਾ, ਉਹ ਵਿਆਪਦਾ ਨਹੀਂ। ਜਪ ਗੋਬਿੰਦ ਸੰਗੀ ਸਭ ਤਾਰੇ, ਮਹਾਰਾਜ ਜੀ ਕਹਿੰਦੇ ਨੇ ਜਪਿਆ ਕਰ, ਜਪਣ ਦੇ ਨਾਲ ਤੇਰਾ ਵੀ ਭਲਾ ਹੋਏਗਾ, ਤੇਰੇ ਸੰਗੀਆਂ ਸਾਥੀਆਂ ਦਾ ਵੀ ਭਲਾ ਹੋਏਗਾ। ਬਹੁਤ ਨਾਹੀ ਪੰਚ ਬਟਵਾਰੇ, ਜਿਹੜੇ ਨਾਮ ਜਪਦੇ ਨੇ ਸੰਗਤ ਕਰਦੇ ਨੇ, ਆ ਪੰਜ ਵਕਾਰ ਜਿਹੜੇ ਨੇ ਨਾ ਉਹਨਾਂ ਨੂੰ ਮਾਰਦੇ ਨੇ। ਮਨ ਬਚ ਕਰਮ ਪ੍ਰਭ ਏਕ ਧਿਆਏ, ਜਿਹੜੇ ਮਨ ਕਰਕੇ ਕਰਮਾਂ ਕਰਕੇ ਮਨ ਕਰਕੇ ਪਰਮਾਤਮਾ ਨੂੰ ਧਿਆਉਂਦੇ ਨੇ, ਸਰਬ ਫਲਾ ਸੋਜਨ ਪਾਏ, ਸਾਰੇ ਫਲ ਉਹਨਾਂ ਦੀ ਝੋਲੀ ਵਿੱਚ ਪੈਂਦੇ ਨੇ। ਤਾਰ ਅਨੁਗ੍ਰਹੋ ਆਪਣਾ ਪ੍ਰਭ ਕਿਨਾ, ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰਕੇ ਆਪਣਾ ਬਣਾ ਲੈਂਦਾ, ਕੇਵਲ ਨਾਮ ਭਗਤ ਰਸ ਦਿੰਦਾ, ਉਹਨਾਂ ਨੂੰ ਨਾਮ ਦਾ ਭਗਤੀ ਦਾ ਰਸ ਪਰਮਾਤਮਾ ਦਿੰਦਾ, ਤੇ ਜਿਨ੍ਹਾਂ ਨੂੰ ਨਾਮ ਵਿੱਚੋਂ ਰਸ ਆਉਣ ਲੱਗ ਪੈਂਦਾ ਹੈ ਨਾ, ਆਦ ਮਦ ਅੰਤ ਪ੍ਰਭ ਸੋਈ, ਉਹਨਾਂ ਦੇ ਪਰਮਾਤਮਾ ਫਿਰ ਮੁੱਢ ਟੁੱਟ ਕੇ ਅੰਤ ਤੱਕ ਬਾਂਹ ਫੜਦਾ। ਨਾਨਕ ਤਿਸ ਬਿਨ ਅਵਰਨਾ ਕੋਈ, ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਜਿਹੜਾ ਸਾਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੋਵੇ। ਇੱਕ ਪਰਮਾਤਮਾ ਜਿਹੜਾ ਲੋਕ ਪਰਲੋਕ ਵਿੱਚ ਸਾਡੀ ਬਾਂਹ ਫੜਦਾ। ਤੇ ਮਹਾਰਾਜ ਕਹਿਣ ਲੱਗੇ, ਜੇ ਇੱਕ ਰੱਬ ਸਾਡੀ ਬਾਂਹ ਫੜਦਾ ਨਾ, ਤੇ ਤੂੰ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੁੜ, ਤਾਂ ਕਿ ਤੇਰੇ ਤੇ ਵੀ ਬਖਸ਼ਿਸ਼ ਹੋ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦ ਤਾਂ ਗਾਵ ਵਰੀ ਕੇਰਾ, ਮਨ ਜਿੰਨੇ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਤੂੰ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾ ਸਮਰਾ ਸਵਾਮੀ, ਸੁਖ ਮਨੋਬਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ, ਸਭ ਕੁਛ ਹੈ ਜਿਸ ਦੇ ਸੋ ਪਾਵੈ, ਸਦਾ ਸਭ ਸਲਾਹ ਤੇਰੇ ਨਾਮ ਮਨ ਵਸਾਵੈ, ਨਾਮ ਜਨ ਕਹਿ ਮਨ ਵਸਿਆ ਵਾ, ਜੇ ਸ਼ਬਦ ਕਨੇਰੇ ਕਾਹੇ ਨਾਨਕ, ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨੇ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰ ਵਟੋ, ਜਿਸ ਦਿਆ ਵਡਿਆਈਆ, ਕਾਹੇ ਨਾਨਕ ਸੁਣਹੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿਸ ਕਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣਾ ਵਡ ਭਾਗਿਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੀ ਅਨਹ ਤੂਰੇ ਸਲੋ, ਪਵਣ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਾਤ, ਦਿਵਸ ਰਾਤ ਦਾਈ ਦਾਇਆ, ਖੇਲਾ ਸਗਲ ਜਗਤ, ਚੰਗਿਆਈਆ ਬੁਰਿਆਈਆ, ਬੱਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਤੇ ਆਇਆ ਕੈ ਮਿਸਕਤ ਕਾਲ, ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुख कने कोई न जाने तुमरा अंत ऊचे ते ऊचा भगवंत सगल समय।

सत्संग जी, बोलो जी। वाहे वाहे गुरु, एक ओंकार श्री वाहिगुरु जी की फतेह। श्री भगवती जी साहेब आज बोधी पाची दस प्रथम भगवती सिमर कहे गुरु नानक लई त्याए, फिर अंकित पुरते अमरदास रामदास से बसाए। अर्जुन हर गोविंद सिमरो श्री हर राय, श्री हर कृष्ण त्याई थे सब दुख जाए। तेग बहादुर सिमर है कारण उन्हें दया बैठा है, सब थाई हुए सहाय दसवें पातशाह। गुरु गोबिंद सिंह जी महाराज सब थाई हुए सहाय, दसा पातशाह के पितरात्मक स्वरूप साहब श्री गुरु ग्रंथ साहब के पाठदार का ध्यान करके घर से बोलो जी। वाहे गुरु गरीब नवाज आप जी के पंज प्यारे चार साहबजादे चार ही मुर्ते हटियां जपियां तपियां जिन्हें नाम जपया मन छकया दे चलाई थे। वाहे दे के लड़की तदना प्यार त्यार की कमाई का ध्यान करके बोलो जी। वाहे गुरु जिन्ना सिंगा सिंगणिया धर्म ये सही दिते बंद बंद कटवाए खोपरिया लुआईया चरखड़िया से चढ़ी आर नचराए गए गुरुद्वारे सेवा से कुर्बानियां की धर्म नहीं आ रहा सी किसी तरीके संश्वासा संघ निभाया तिना की कमाई का ध्यान करके बोलो जी। वाहे गुरु पंजा तख्तां सब गुरुद्वार का ध्यान करके बोलो जी। वाहे गुरु प्रथम है सर्वत खालसा जी की अरदास है जी, सर्वत खालसा जी को वाहे गुरु वाहे गुरु वाहे नाम चेता है जित आवन का सद का सर्व सुख हुआ जहां जहां गुरु खालसा साहब का रचा रियायत देव दे की फतेह वृद्ध की पहच पंथ की जी श्री साहब जी सहाय खालसा जी के बोल बाले बोलो जी। वाहे गुरु सिखां दा मन नीवा मत रुचि मत पत के राखे आप वाहे गुरु गुरु जी बनवाज पंथ सदा सहाय दता जी गुरुद्वारा ननकाणा साहब पंजा साहब होर गुरुद्वारे गुरुसाहां जिन्हों तो आप जी पंथ छोड़िया गया है उन्होंने खुले दर्शन की दार सेवा संभाल दता है अपने खालसा जी ने बख्शो ये ओटिया दी ओट गुरु ने आसरिया दे आसरे गुरु धन धन गुरु का दतार जी दोहे कर जोड़ करो अरदास भावे ताने रास एक ही प्रभाज जी आप जी के चरण कामना दरदास आपने बख्शिश की है अमृत वेले प्रकाश मान हुए संगत ने दर्शन दस दे के हर दता जी बेअंत बाणिया के पाठ इस वे रागी सिंह ने आप चरण जाशा की वाद की तरह ने विद्वान भीर ने अज हुक्म नामे की कथा प्यार की कृपा करो हो यहां भुला चुका जी माफी बख्शो पढ़ी हुए बाणी सोच के सच के अनुप्राण करो बाणी का भाव सारिया संगत हिरदे इंसान की कृपाता करो जी अगो तो शोधे पित्र बाणी उठाने बार बुद्धि बख्शिश करो ਗ੍ਰੀਵਾਜ ਇਸ ਖੁਸ਼ੀ ਵਿੱਚ ਆਪ ਜੀ ਬਖਸ਼ੀਆਂ ਦਾਤਾਂ ਵਿੱਚੋਂ ਪਿਤਰ ਕੜਾਪ ਸ਼ਾਦੀ ਦੇ ਗਿਆ ਤਿਆਗ ਕਰ ਖਾਲ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਗ੍ਰੀਵਾਜ ਕਿਰਪਾ ਕਰੋ ਦਤਾਰ ਜੀ ਆਪ ਜੀ ਬਖਸ਼ੀਆਂ ਦਾਤਾਂ ਜੋ ਨਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰ ਦੀ ਦਤਾਰ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟੈਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਦੀ ਪਾਲਤਾ ਕਰੋ ਗਰੀਬ ਨਿਵਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਦ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰਦ ਤੇਰੇ ਪਰ ਪੇਟਾ ਪ੍ਰਵਾਨ ਸ਼ੁਭ ਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਤਾਰ ਸੇਖ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਸਵਾਗਤ ਪਿਆਜ ਬਖਸ਼ਿਸ਼ ਕਰਕੇ ਸੱਚ ਦੀ ਦਾਲ ਬਖਸ਼ੋ ਚਾਨਣ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਤਾਰ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਦੇ ਬਾਦਾ ਕਰੋ ਜੀ ਗੁਰੂ ਜੀ ਬਣਾਈ ਕਿਰਪਾ ਕਰੋ ਦੂਰ ਦੁਰਾਜੇ ਘਰਾਂ 'ਚ ਬੈਠੀਆਂ ਲਾਈਵ ਇਕੱਠਾ ਕੀਤੇ ਸ਼ਰਵਣ ਕਰ ਰਹੀਆਂ ਸਾਰੀ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲੇਖੇ ਲਾਓ ਤਾਰਾ ਆਪਣੇ ਕਿਰਪਾ ਦੀ ਸੰਗਤਾਂ ਉਦੋਂ ਬਖਸ਼ੇ ਸੰਗਤਾਂ ਆਪਦੇ ਚਾਨਣ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਫੇਰ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਸੰਗਤਾਂ ਮਾਇਆ ਭੇਟਾ ਕਰ ਰਹੀ ਚਾਨਣ ਪ੍ਰਵਾਨ ਕਰੋ ਬਖਸ਼ਿਸ਼ ਸਾਹਿਬ ਦੀ ਕਮਾਈਆਂ ਸਫਲ ਕਰੋ ਘੱਟ ਵੱਧ ਹੋ ਦਿੱਤਾ ਸਾਹਿਬ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਫਲਤ ਪੂਰੀਆਂ ਕਰੋ ਜੀ ਦਰ ਮੇਰਾ ਕਰੇ ਆਓ ਸੇਵਾ ਪ੍ਰਵਾਨ ਕਰੋ ਪੁਨਰਤਾ ਮਾਈ ਬਖਸ਼ੋ ਵੇ ਤਾਂ ਰੁਕਮਨਾਮੀ ਬਖਸ਼ੇ ਕਰਕੇ ਉਪਰੰਤ ਜਿਹੜੀ ਵਾਰ ਸਹਿਜ ਪਾਠ ਕਰ ਵਾਸਤੇ ਆਗਾ ਬਖਸ਼ਦਾ ਰਹਿੰਦੇ ਘਰ ਸਵਾਰ ਕੇ ਚੰਨਾ ਤਰਾ ਦਿੰਦਾ ਹੋ ਸਹੀ ਪਿਆਰੇ ਮੇਰੇ ਜਿਹਨੇ ਬਣਾਵ ਦਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵੱਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਾਈ ਅਕਾਲ ਕੀ ਤਵੀ ਚਲਾਇਉ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਜਬਦ ਮਹਿਲ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ
ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾ ਖੰਡਾ

ਸਾਹਿਬ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰੋ ਜਿਤ ਦੁਆਰੇ ਉਭਰੈ ਪਹਿਲੇ ਹੋ ਉਭਾਰੋ ਸਤਿਗੁਰ ਸੁਖ ਵੇਖ ਲਿਆ ਸੱਚਾ ਸ਼ਬਦ ਵਿਚਾਰੋ

ਵਾਹਿਗੁਰੂ ਜੀ ਕੀ ਫਤਿਹ। ਆਹ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਕੀਤੀ ਹੈ। ਆਪ ਸੰਗਤ ਨੇ ਆਪਣੀ ਸ਼ਰਧਾ ਭਾਵਨਾ ਸਹਿਤ ਪਿੱਤਰ ਗੁਰਬਾਣੀ ਆਸਾ ਕੀ ਵਾਰ ਦੇ ਕੀਰਤਨ ਸਰਨ ਕੀਤੇ ਨੇ, ਪਰੰਤੂ ਨਵੀਂ ਕਥਾ ਅਭਿਆਸ ਸਰਨ ਕੀਤੀ ਹੈ। ਅਰਦਾਸ ਵਿੱਚ ਹਾਲ ਜੀ ਪ੍ਰਿਯ ਪਰੰਤ ਮਾਰੇ ਬਖਸ਼ੇ ਪਿੱਤਰ।

0: ਬਾਣੀ ਸਿੱਖ ਕੇ ਉਹ ਖਾਲਸਾ ਪੰਥ ਦੀ ਸਿੱਖ ਕੌਮ ਦੀ ਜ਼ਰੂਰ ਜੋ ਚਾਹੁਣ ਸੇਵਾ ਕਰ ਸਕਣ। ਸੋ ਸਤਸੰਗ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਨਾਰਥ ਆਰ ਸਾਊਥ ਆਰ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਬੇਅੰਤ ਖਰਚਾ ਹੋ ਰਿਹਾ, ਆਪ ਤਾਂ ਆਪ ਜਾਣਦੇ ਹੋ, ਪਰ ਬੇਅੰਤ ਪੁਰਾਣ ਵੱਲੋਂ ਬੇਅੰਤ ਮਾਇਆ ਆਪਣੇ ਦਸਾਂ ਸਫ਼ਰ ਕਰਦੇ ਹੋ ਸਤਸੰਗ ਜੀ। ਸੋ ਸੰਗਤਾਂ ਨੇ ਮਾਰੇ ਚਰਨਾਂ 'ਚ ਮਾਇਆ ਭੇਟਾ ਕੀਤੀ ਹੈ, ਸਾਰੇ ਵੱਟ ਭਾਗੀ ਹਨ, ਪਰ ਜਿੰਨਾ ਤੱਕ ਸੇਵਾ ਨਹੀਂ ਕੀਤੀ ਉਹਨਾਂ ਬੇਨਤੀ ਹੈ ਜ਼ਰੂਰ ਸੇਵਾ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਹਿਜ ਪਾਠ ਚੱਲ ਰਹੇ ਨੇ, ਇਹ ਭਾਈ ਰਜਿੰਦਰ ਸਿੰਘ ਜੀ ਨੂੰ ਜਿਨ੍ਹਾਂ ਜਿਨ੍ਹਾਂ ਨੇ ਘਰਾਂ 'ਚ ਬੈਠ ਕੇ ਪਾਠ ਆਰੰਭ ਕੀਤੇ ਨੇ, ਸੋ ਜਿਨ੍ਹਾਂ ਨਹੀਂ ਕੀਤੇ ਉਹ ਵੀ ਕਰੋ। ਸਾਰਿਆਂ ਨੂੰ ਚਾਹੀਦਾ ਕਿ ਅਸੀਂ ਸਾਰੇ ਮਿਲ ਕੇ ਸਹਿਜ ਪਾਠ ਕਰੀਏ ਗੁਰੂ ਜੀ ਸਬੱਧ ਪਹਿਲੇ ਵਾਸਤੇ। ਸੋ ਜਿਨ੍ਹਾਂ ਜਿਨ੍ਹਾਂ 'ਚ ਆਰੰਭ ਕੀਤੇ ਨੇ ਭਾਈ ਰਜਿੰਦਰ ਸਿੰਘ ਨਾਲ ਜ਼ਰੂਰ ਸੰਪਰਕ ਕਰੋ, ਤਾਂ ਕਿ ਆਉਣ ਵਾਲੇ ਸਮੇਂ ਜਿੰਨੇ ਜਿਹੇ ਪ੍ਰੋਗਰਾਮ ਹੋਣਗੇ ਤੁਹਾਨੂੰ ਟੈਲੀਫੋਨ ਕਰਕੇ ਸੂਚ ਕਰਨਗੇ, ਤੁਸੀਂ ਸਾਰੇ ਮਿਲ ਕੇ ਅਤੇ ਉਸ ਦੇ ਮੁਤਾਬਕ ਚੱਲ ਸਕਦੇ ਹੋ। ਸਤਸੰਗ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਅਗਸਤ 27 ਨੂੰ ਹੈ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ, ਸਤਸੰਗ ਜੀ ਅਗਸਤ 30 ਨੂੰ ਹੈ ਸੰਪੂਰਨਤਾ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸਾਫ ਸੰਗਤ ਨੇ ਵੱਧ ਤੋਂ ਸਾਜੀ ਪੰਜ ਕਿਰਪਾ ਕਰਨੀ ਹੈ। ਸਤਸੰਗ ਜੀ, ਆਪ ਸੰਗਤ ਨੂੰ ਬੇਨਤੀ ਹੈ ਸਤੰਬਰ 7 ਨੂੰ ਹੈ ਲੇਬਰ ਡੇ, ਆਪ ਹਾਜ਼ਰੀਆਂ ਭਰੋ। ਸਤੰਬਰ 11 ਤੋਂ ਲੈ ਕੇ 13 ਤੱਕ ਸਤਸੰਗ ਜੀ 31 ਰਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ, ਆਪ ਸੰਗਤਾਂ ਜ਼ਰੂਰ ਹਾਜ਼ਰੀਆਂ ਭਰੋ, ਅਤੇ ਇਹ ਜੋ ਸਪਾਕ ਸਮਾਂ ਇਸ ਨੂੰ ਜ਼ਰੂਰ ਅਵੇਲ ਕਰਨ ਦੀ ਆਪਣੀ ਕੋਸ਼ਿਸ਼ ਕਰਨੀ ਹੈ। ਸਤਸੰਗ ਜੀ, ਸਤੰਬਰ 10 ਨੂੰ ਹੈ, ਸੋਰੀ ਸਤੰਬਰ 12 ਨੂੰ, ਸਤਸੰਗ ਜੀ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸੋ ਪਹਿਲਾ ਪ੍ਰਕਾਸ਼ ਸਤੰਬਰ 12 ਨੂੰ ਹੈ, ਉਸ ਸੱਚੇ ਪਾਤਸ਼ਾਹ ਜੀ ਉਸ ਪੁਰਬ 'ਤੇ ਤੁਸੀਂ ਜ਼ਰੂਰ ਗੁਰੂ ਦੀ ਹਾਜ਼ਰੀਆਂ ਭਰ ਕੇ ਗੁਰੂ ਸਾਹਿਬਾਂ ਨੇ ਜੋ ਕੁਛ ਸਹਾਨ ਨੂੰ ਇਹ ਮਹਾਨ ਦੇਣ ਦਿੱਤੀ ਉਸਦਾ ਅਸੀਂ ਸਾਰੇ ਮਿਲ ਕੇ ਧੰਨਵਾਦ ਕਰੀਏ। ਬਾਬਾ ਜੀ ਸਾਹਿਬ ਤਿਆਰ ਨੂੰ ਸਹਿਜ ਪਾਠ ਆਰੰਭ ਕਰਨੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 965 ਤੋਂ ਪ੍ਰਾਰੰਭ ਹੋ ਰਹੇ ਹਨ। ਰਾਮਕਲੀ ਕੀ ਵਾਰ ਚੱਲ ਰਹੀ ਹੈ, 965 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਸਭ ਕਿਛ ਤੇਰੇ ਵਸ, ਤੇਰਾ ਘਰ ਭਲਾ, ਤੇਰੇ ਘਰ ਆਨੰਦ ਵਧਾਈ।

ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ ਲਹਿਣੇ ਧਰਿਓ ਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ।

ਜੋਤ ਉਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀਐ ਝੁੱਲੈ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ ਕਰਹਿ ਜ ਗੁਰ ਫਰਮਾਇਆ ਸਿਲ ਜੋਗ।

ਖਰਚੇ ਦੇ ਤਖਸਮ ਦੀ ਆਪ ਕਹਿਦੀ ਖੈਰ ਦਪੱਟੀ ਐ ਹੋਵੈ ਸਿਫਤ ਖਸਮ ਦੀ ਨੂਰ ਅਰਸਹ ਪੁਰਸਹ ਚੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ

ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ ਨਾਉ ਨਿਧ ਨਾਮ ਨਿਧਾਨ ਹੈ ਤੁਧ ਵਿੱਚ।

ਸਾ ਗੁਰਮੁਖ ਬਿਰ ਲੈ ਜਾਨੀ ਰਹਾਉ ਭਵਰ ਏਕ ਪਹੁ ਪਰਸ ਬੀਧਾ ਬਾਹਰੈ ਲੇਵ ਧਰਿਆ ਸੋ ਰਹਿ ਮਧੇ ਪਵਨ ਚ ਘੂਰਿਆ ਆਕਾਸੇ ਫਰ ਫਰਿਆ ਸਹਿਜ ਸੁਨ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੋਖਿਆ ਕਹਿ ਕਬੀਰ ਹੋ ਤਾਕਾ ਸੇਵਕ ਜਿਨ ਇਹੋ ਬਿਰਵਾ

ਗਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਚ ਬੰਧਨ ਪਾਇਆ ਮੁਕਤੈ ਗੁਰ ਅਨਲ ਬੁਝਾਇਆ ਜਬ ਨਖ ਸਿੱਖ ਇਹੋ ਮਨ ਚੀਨਾ ਤਬ ਅੰਤਰ ਮੱਜਨ ਕੀਨਾ ਪਵਨ ਪਤ ਉਨਮਨ ਰਹਿਣ ਖਰਾ ਨਹੀਂ ਮਿਰਤ ਨ ਜਨਮ ਜਰਾ ਰਹਾਉ ਉਲਟੀ ਲੇ ਸਖਤ ਸਹਾਰੰ ਪੈਸੀ ਲੇ ਗਗਨ ਮਝਾਰੰ ਬੇਦਹੀ ਲੇ ਚੱਕ

ਇੜਾ ਪਿੰਗਲਾ ਔਰ ਸੁਖਮਨਾ ਤੀਨ ਬਸੈ ਇਕਠਾਈ ਬੇਣੀ ਸੰਗਮ ਤਹਿ ਪਿਰਾਗ ਮਨ ਬੇਣੀ ਸੰਗਮ ਤਹਿ ਪਿਰਾਗ ਮਨ ਮੱਜਨ ਕਰੇ ਤਿਥਾਈ ਸੰਤਹੁ ਤਹਾ

ਪੱਲੂ ਅਣਤ ਮੂਲ ਵਿਚਕਾਰ ਸਰਬ ਕਲਾ ਲੇ ਆਪੇ ਰਹਿ ਮਨ ਮਾਨਕ ਰਤਨਾ ਮਹਿ ਗੁਹੈ ਮਸਤਕ ਪਦਮ ਦੁਆਲੈ ਮਣੀ ਮਾਹੇ ਨਿਰੰਜਨ ਤ੍ਰਿਭਵਨ ਧਨੀ ਪੰਚ ਸ਼ਬਦ ਨਿਰਮਾਇਲ ਬਾਜੇ ਢੁਲਕੇ ਚਵਰ ਸੰਖ ਘਣ ਗਾਜੇ ਦਲ ਮਲ ਦੈਤੋ ਗੁਰਮੁਖ ਗਿਆਨ ਬੇਣੀ ਜਾਚੈ ਤੇਰਾ ਨਾਮ ਮਸਤਕ ਪਦਮ ਦੁਆਲੈ ਮਣੀ ਮਾਹੇ ਨਿਰੰਜਨ ਤ੍ਰਿਭਵਨ ਧਨੀ ਪੰਚ ਸ਼ਬਦ ਨਿਰਮਾਇਲ ਬਾਜੇ ਢੁਲਕੇ ਚਵਰ ਸੰਖ ਘਣ ਗਾਜੇ ਦਲ ਮਲ ਦੈ

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ, ਗੁਰੂ ਬਖਸ਼ਿਸ਼ ਦਾ ਸਦਕਾ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ। ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ ਜੀ। ਪਿਆਰ ਸਹਿਤ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੰਨ ਵਿੱਚ ਆ ਰੱਬ ਫਕੀਰ।

0: ਸਾਡੇ ਸਨਮਾਨ ਯੋਗ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੱਗਰ ਸਾਹਿਬ, ਉਹ ਆਪ ਜੀ ਦਰਸਾਉਣਗੇ। ਬੜੇ ਪਿਆਰ ਨਾਲ ਬੱਚੀ ਵੀ ਗੁਰੂ ਦੀ ਗੋਦ ਵਿੱਚ ਆ ਗਈ ਹੈ, ਬੜੇ ਪਿਆਰ ਨਾਲ ਸਰਵਣ ਕਰੋ, ਫਿਰ ਅਗਲੀ ਆਗਿਆ ਮਹਾਰਾਜ ਤੋਂ ਲੈ ਕੇ ਆਪਾਂ ਸਾਰੇ ਕਾਰਜ ਕਰਾਂਗੇ ਜੀ। ਬੜੇ ਪ੍ਰੇਮ ਨਾਲ ਸਰਵਣ ਕਰੋ।
1: ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਬੜੇ ਖੁਸ਼ੀਆਂ ਭਰੇ ਮੌਕੇ ਤੇ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਪਾਕ ਬਖਸ਼ਿਸ਼ ਹੋਈ ਹੈ ਕਿ ਆਪਾਂ ਥੋੜ੍ਹੇ ਮਿੰਟਾਂ ਵਿੱਚ ਅਨੰਦ ਕਾਰਜ ਦਰਸ਼ਨ ਆਰੰਭ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਸੁਭਾਗ ਜੋੜੀ ਦਾ ਨਾਂ ਹੈ ਜੀ ਲਵਜੋਤ ਸਿੰਘ ਕਲੀਰਾਂ ਅਤੇ ਚਰਨਜੀਤ ਕੌਰ। ਇੱਥੇ ਮੈਂ ਦੱਸ ਦਿਆਂ ਆਪ ਜੀ ਨੂੰ ਕਿ ਲਵਜੋਤ ਸਿੰਘ ਕਲੀਰਾਂ ਜੋ ਹੈ ਸਪੁੱਤਰ ਸਰਦਾਰ ਰਜਿੰਦਰ ਸਿੰਘ ਕਲੀਰਾਂ ਅਤੇ ਬੇਬੀ ਮਨਜੀਤ ਕੌਰ ਕਲੀਰਾਂ ਜੀ ਦਾ, ਬੱਚੀ ਚਰਨਜੀਤ ਕੌਰ ਹੈ ਸਪੁੱਤਰੀ ਸਰਦਾਰ ਬਲਵੀਰ ਸਿੰਘ ਜੌਹਰ ਅਤੇ ਬੀਬੀ ਮਨਵੀਰ ਕੌਰ ਜੌਹਰ ਜੀ ਦੀ। ਅਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪ ਸਭ ਨੂੰ ਮੈਂ ਇੱਥੋਂ ਦੀ ਸਮੂਹ ਸੰਗਤ ਅਤੇ ਸੇਵਾਦਾਰਾਂ ਵੱਲੋਂ ਜੀਵਾਇਆਂ ਆਖਦਾ। ਆਨੰਦ ਕਾਰਜ ਦੇ ਕੁਝ ਹਿੱਸੇ ਨੇ ਜੋ ਆਪ ਜੀ ਨੂੰ ਸਭ ਨੂੰ ਪਤਾ ਹੈ, ਪਰ ਫਿਰ ਵੀ ਦੁਹਰਾਤੇ ਜਾਣਗੇ ਅਤੇ ਇੱਕ ਦੋ ਬੇਨਤੀਆਂ ਜ਼ਰੂਰ ਹੋਣਗੀਆਂ। ਪਹਿਲਾਂ ਕਿ ਇੱਕ ਤਾਂ ਸਭ ਨੇ ਆਪਣੇ ਸਿਰ ਢੱਕ ਕੇ ਰੱਖਣੇ ਜੀ, ਸਾਰਿਆਂ ਨੂੰ ਬੇਨਤੀ ਹੈ, ਕਿਉਂਕਿ ਕਈ ਵਾਰੀ ਇਹ ਕਹਿਣਾ ਪੈਂਦਾ ਨੌਨ ਪੰਜਾਬੀ ਸਪੀਕਰ ਹੋਣ ਕਰਕੇ ਵਿੱਚ ਕਈ ਵਾਰੀ ਉਹਨਾਂ ਨੂੰ ਨਹੀਂ ਪਤਾ ਹੁੰਦਾ, ਉਹ ਅਣਗਹਿਲੀ ਕਰ ਜਾਂਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਧ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਇਹ ਸਾਨੂੰ ਚੇਤਾ ਕਰਾਉਣਾ ਪੈਂਦਾ ਜੀ। ਅਤੇ ਆਨੰਦ ਕਾਲਜ ਦੇ ਰਸਮ ਦੇ ਕੁਝ ਹਿੱਸੇ ਨੇ। ਪਹਿਲਾ ਹਿੱਸਾ ਹੋਏਗਾ ਜੀ ਇਲਾਹੀ ਬਾਣ ਦੇ ਸ਼ਬਦ ਦਾ ਕੀਰਤਨ, ਕੀਰਤਾ ਲੋੜੀ ਕੰਮ ਸਵਾਰ ਪਿਆ ਕਿ ਕਾਲਜ ਦੇ ਸਵਾਰ ਸਤਿਗੁਰ ਸੱਚ ਆਖੀਏ, ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਹਨੇ ਬਾਰੇ ਹਨ, ਉਹ ਕੀਰਤਨ ਕਰ ਰਹੇ ਨੇ, ਉਹ ਉਸ ਸ਼ਬਦ ਦਾ ਕੀਰਤਨ ਕਰਨਗੇ ਜਦੋਂ ਉਹਨਾਂ ਨੂੰ ਦੱਸਤਾ ਜਾਵੇਗਾ। ਸੋ ਦੂਜਾ ਹਿੱਸਾ ਹੈਗਾ ਸ਼ਬਦ ਕੀਰਤਨ ਤੋਂ ਬਾਅਦ ਦਾ ਅਰਦਾਸ, ਜਿਸ ਦੇ ਵਿੱਚ ਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਨੇ ਹੀ ਖੜੇ ਹੋਣਾ ਕੇਵਲ, ਬਾਕੀ ਸੰਗਤਾਂ ਨੇ ਇਸ ਤਰ੍ਹਾਂ ਬਿਰਾਜਮਾਨ ਰਹਿਣਾ ਜਿਵੇਂ ਆਪ ਜੀ ਬੜੇ ਪਿਆਰ ਅਤੇ ਸਤਿਕਾਰ ਨਾਲ ਬੈਠੇ ਹੋ। ਸੋ ਅਰਦਾਸ ਤੋਂ ਉਪਰੰਤ ਫਿਰ ਹੁਕਮਨਾਮਾ ਲਿਆ ਜਾਏਗਾ, ਹੁਕਮਨਾਮੇ ਅਤੇ ਨਾਲ ਹੀ ਫਿਰ ਪੱਲੇ ਦੀ ਰਸਮ। ਪੱਲਿਆ ਜੋ ਹੈ ਉਹ ਉਸ ਰਸਮ ਸਰਦਾਰ ਬਲਵੀਰ ਸਿੰਘ ਜੌਹਲ ਅਦਾਰ ਕਰਨਗੇ ਅਤੇ ਉਹ ਬੇਟੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ ਜੀ। ਉਸ ਤੋਂ ਨਾਲ ਹੀ ਫਿਰ ਸ਼ੁਰੂ ਹੋ ਜਾਏਗਾ ਅਸਲੀ ਹਿੱਸਾ ਜੋ ਹੈ ਵਿਆਹ ਦਾ, ਲਾਵਾਂ ਦਾ ਹਿੱਸਾ। ਚਾਰ ਲਾਵਾਂ ਨੇ, ਕੱਲੀ ਕੱਲੀ ਲਾਵ ਦਾ ਪਾਠ ਵਾਰੀ ਵਾਰੀ ਹੋਣਾ, ਪਹਿਲਾਂ ਪਹਿਲੀ ਦਾ ਫਿਰ ਉਸ ਤੋਂ ਬਾਅਦ ਦੂਸਰੀ ਦਾ। ਪਹਿਲੀ ਲਾਮ ਦਾ ਜਦੋਂ ਪਾਠ ਹੋਇਆ ਤਾਂ ਮੈਂ ਪੁੱਛ ਲਵਾਂ ਜੋੜੀ ਨੂੰ ਕਿ ਤੁਸੀਂ ਬੈਠੇ ਬੈਠੇ ਸੁਣਨਾ ਜਾ ਕੇ ਖੜ੍ਹੇ ਹੋ ਕੇ ਜੀ? ਖੜ੍ਹੇ ਹੋ ਕੇ, ਠੀਕ ਆ, ਦੋਨੋਂ ਹੀ ਠੀਕ ਨੇ ਮਰਜ਼ਾਦਾ ਅਨੁਸਾਰ। ਸਾਰਾ ਪ੍ਰੋਗਰਾਮ ਜੋ ਹੈ ਸਾਡੀ ਕੋਸ਼ਿਸ਼ ਹੁੰਦੀ ਗੁਰੂ ਦੀ ਬਖਸ਼ ਦੁਆਰਾ ਗੁਰਮਰਜ਼ਾਦਾ ਅਨੁਸਾਰ ਹੀ ਹੋਵੇ। ਸੋ ਉਹਨਾਂ ਨੇ ਖੜ੍ਹੇ ਹੋ ਕੇ ਲਾਵਾਂ ਦਾ ਪਾਠ ਸਰਵ ਕਰਨਾ, ਆਪ ਜੀ ਨੂੰ ਅਸੀਂ ਦੱਸ ਦਿਆਂਗੇ ਜਦੋਂ ਇਸ਼ਾਰਾ ਕਰ ਦਿਆਂਗੇ ਜਦੋਂ ਖੜ੍ਹਾ ਹੋਣਾ ਆਪ ਜੀ ਨੇ। ਸ਼ੁਰੂ ਵੇਲੇ ਹੀ ਫਿਰ ਆਪ ਜੀ ਨੇ ਪਹਿਲੀ ਰਾਮ ਦਾ ਪਾਠ ਸੁਣ ਕੇ ਫਿਰ ਮੱਥਾ ਟੇਕ ਕੇ ਪਰ ਕਰਨਾ ਪਹਿਲੀ ਸ਼ੁਰੂ ਕਰਨੀ ਹੈ ਮੇਰੇ ਵਾਲੇ ਪਾਸੇ ਨੂੰ ਆ ਕੇ ਸਾਜਾ ਮੋਢਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸੇ ਰੱਖ ਕੇ, ਜਿਸ ਦੇ ਵਿੱਚ ਨਵਜੋਤ ਸਿੰਘ ਕਲੀਰਾਂ ਅੱਗੇ ਅੱਗੇ ਚੱਲੇਗਾ ਅਤੇ ਬੱਚੀ ਚਰਨਜੀਤ ਕੌਰ ਪਿੱਛੇ ਪਿੱਛੇ। ਸਾਰੀ ਮਰਜ਼ਾਦਾ ਦੇ ਵਿੱਚ ਇਸ ਤਰ੍ਹਾਂ ਹੋਣਾ ਜੀ। ਦੋਨਾਂ ਨੇ ਪੱਲਾ ਜਦੋਂ ਫੜਨਾ ਇੱਕ ਵਾਰੀ ਚੇਤਾ ਕਰਾ ਦਿਆਂ, ਆਪਣੇ ਆਪਣੇ ਸਿਰ ਉੱਤੇ ਫੜ ਕੇ ਰੱਖਣਾ ਸਾਰੀ ਮਰਜ਼ਾਦਾ ਤਾਂ ਪੂਰੀ ਹੋਣੀ ਅਤੇ ਉਸ ਦੇ ਵਿੱਚ ਅਤੇ ਉਸ ਤੋਂ ਬਾਅਦ ਪਹਿਲੀ ਪਰਿਕਰਮਾ ਪੂਰੀ ਕਰਕੇ ਆਪ ਜੀ ਨੇ ਆਪਣੇ ਸਥਾਨ 'ਤੇ ਜਾ ਕੇ ਮੱਥਾ ਟੇਕ ਕੇ ਫਿਰ ਖੜ੍ਹਾ ਹੋ ਜਾਣਾ ਦੂਸਰੀ ਲਾਵਾਂ ਦੇ ਪਾਠ ਸਰਵਣ ਕਰਨ ਨੂੰ। ਫਿਰ ਇਸ ਤਰ੍ਹਾਂ ਤੀਸਰੀ ਚੌਥੀ ਚਾਰ ਲਾਵਾਂ ਨੇ, ਚਾਰ ਹੀ ਪਰਿਕਰਮਾ ਨੇ ਸਿੱਖ ਧਰਮ ਦੇ ਅੰਦਰ। ਚਾਰ ਪ੍ਰਕਾਰਾਂ ਤੋਂ ਬਾਅਦ ਫਿਰ ਆਪ ਜੀ ਬੈਠ ਸਕੋਗੇ, ਕਿਉਂਕਿ ਕੁਝ ਸ਼ਬਦ ਹੋਰ ਉਹਨਾਂ ਦਾ ਕੀਰਤਨ ਹੋਣਾ ਇਲਾਜ ਬਾਣੀ ਦਾ। ਉਸ ਤੋਂ ਬਾਅਦ ਫਿਰ ਆਪਾਂ ਸਾਰੇ ਅਰਦਾਸ ਲਈ ਖੜ੍ਹੇ ਹੋਵਾਂਗੇ, ਅਰਦਾਸ ਤੋਂ ਬਾਅਦ ਹੁਕਮਨਾਮਾ ਅਤੇ ਉਸ ਤੋਂ ਬਾਅਦ ਬਾਕੀ ਥੋੜ੍ਹਾ ਪ੍ਰੋਗਰਾਮ ਬੱਚਿਆਂ ਨੂੰ ਸਨਮਾਨ ਕਰਨ ਦਾ। ਆਓ ਹੁਣ ਗੁਰੂ ਜੀ ਬਖਸ਼ ਲਈਏ ਜੀ, ਪਹਿਲਾਂ ਆਪਾਂ ਸਰਵ ਕਰੀਏ ਇਲਾਜ ਬਾਣੀ ਦੇ ਸ਼ਬਦ ਦਾ ਕੀਰਤਨ, ਕੀਤਾ ਲੋੜੀਏ ਕੰਮ ਸਵਾਰ ਕਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ। ਬੇਨਤੀ ਹੈ ਕਿ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਉਚਾਰਨ ਕੀਤੀਆਂ ਇਹਨਾਂ ਲਾਵਾਂ ਦਾ ਪਾਠ ਸਰਵਣ ਕਰਨਾ ਹੈ। ਇਹ ਲਾਵਾਂ ਦਾ ਪਾਠ ਜਿੱਥੇ ਸਾਨੂੰ ਆਪਣੇ ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਬਾਰੇ ਅਤੇ ਜੀਵਨ ਦੇ ਦੁੱਖ ਸੁੱਖ ਵਿੱਚ ਕਿਵੇਂ ਗੁਰੂ ਭਾਣੇ ਵਿੱਚ ਗੁਰੂ ਰਜਾ ਵਿੱਚ ਰਹਿਣਾ ਉਹ ਸਮਝਾਉਂਦਾ ਹੈ। ਉੱਥੇ ਲਾਵਾਂ ਦਾ ਪਾਠ ਇਸ ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਣ ਕਿਵੇਂ ਹੋਵੇ ਇਹ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪਾਵਨ ਲਾਵਾਂ ਦੇ ਪਾਠ ਵਿੱਚ ਸਾਨੂੰ ਦਰਸਾਇਆ ਹੈ। ਕਿਉਂਕਿ ਮਨੁੱਖ ਦਾ ਇਹ ਧਰਮ ਹੈ ਕਿ ਜਿੱਥੇ ਉਹਨੇ ਸੰਸਾਰ ਵਿੱਚ ਕ੍ਰਿਸ਼ਤੀ ਬਣ ਕੇ ਸੰਸਾਰ ਦੇ ਕਾਰਜਾਂ ਨੂੰ ਕਰਨਾ ਹੈ, ਖੁਸ਼ੀਆਂ ਲੈਣੀਆਂ ਹਨ, ਉੱਥੇ ਜਿਹੜਾ ਇਹਦਾ ਮੁੱਖ ਕਾਰਜ ਹੈ ਕਿ ਪਰਮਾਤਮਾ ਵਿੱਚ ਅਭੇਦਤਾ ਕਿਵੇਂ ਪ੍ਰਾਪਤ ਹੋਏ ਉਹ ਵੀ ਗੁਰੂ ਬਾਣੀ ਤੋਂ ਅਸੀਂ ਆਪਣੀ ਜੀਵਨ ਜਾਚ ਸਿੱਖਣੀ ਹੈ। ਸੋ ਗੁਰਬਾਣੀ ਜੀਵਨ ਜਿਉਣ ਦੀ ਜਾਚ ਅਤੇ ਧਰਮ ਦੀ ਜਾਚ ਸਾਨੂੰ ਸਿਖਾਉਂਦੀ ਹੈ। ਆਪ ਵਡਭਾਗੀ ਹੋ, ਆਪ ਜੀਆਂ ਨੇ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ ਸਤਿਗੁਰਾਂ ਪਾਸੋਂ ਇਹ ਰਹਿਮਤਾਂ ਵਾਸਤੇ ਆਪ ਜੀ ਹਾਜ਼ਰ ਹੋਏ ਹੋ। ਚਾਰ ਲਾਵਾਂ ਦਾ ਪਾਠ ਹੋਏਗਾ। ਹਰ ਲਾਮ ਦੇ ਪਾਠ ਤੋਂ ਬਾਅਦ ਜਦ ਉਦਾਸ ਅਖੀਰਲੀਆਂ ਪੰਗਤੀਆਂ ਦੋ ਵਾਰੀ ਦੁਹਰਾਏਗਾ, ਆਪ ਜੀਆਂ ਨੇ ਮੱਥਾ ਟੇਕ ਕੇ ਮੇਰੇ ਸੱਜੇ ਹੱਥ ਪਰਿਕਰਮਾ ਆਹਿਸਤਾ ਆਹਿਸਤਾ ਕਰਨੀ ਹੈ, ਫਿਰ ਮੱਥਾ ਟੇਕ ਕੇ ਅਗਲੀ ਲਾਮ ਸਰਵਣ ਕਰਨ ਵਾਸਤੇ ਖੜ੍ਹੇ ਹੋ ਜਾਣਾ ਹੈ। ਇਸੇ ਤਰ੍ਹਾਂ ਹਰ ਵਾਰ ਮੱਥਾ ਟੇਕ ਕੇ ਹੀ ਆਪ ਜੀ ਨੇ ਪਰਿਕਰਮਾ ਸ਼ੁਰੂ ਕਰਨੀ ਹੈ, ਮੱਥਾ ਟੇਕ ਕੇ ਹੀ ਅਗਲੀ ਲਾਮ ਸੁਣਨ ਵਾਸਤੇ ਖੜ੍ਹੇ ਹੋ ਜਾਣਾ ਹੈ। ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਆਪ ਜੀ ਨੇ ਬੜੇ ਪਿਆਰ ਦੇ ਨਾਲ ਬੈਠ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣੀਆਂ ਹਨ ਜੀ। ਆਓ ਆਪਾਂ ਲਾਵਾਂ ਦਾ ਪਾਠ ਪ੍ਰਾਰੰਭ ਕਰੀਏ ਜੀ।

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਾਂ ਬਾਕਾਂ ਅਨੁਸਾਰ ਗਰੀਬ ਨਵਾਜ ਆਪ ਜੀ ਨੇ ਕਿਰਪਾ ਕੀਤੀ ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਲਵਜੋਤ ਸਿੰਘ ਕਲੇਰਾਂ ਸੁਪੁੱਤਰ ਸਰਦਾਰ ਰਜਿੰਦਰ ਸਿੰਘ ਕਲੇਰਾਂ ਬੀਬੀ ਮਨਜੀਤ ਕੌਰ ਕਲੇਰਾਂ ਅਤੇ ਬੱਚੀ ਚਰਨਪ੍ਰੀਤ ਕੌਰ ਜੌਹਲ ਸੁਪੁੱਤਰੀ ਸਰਦਾਰ ਬਲਬੀਰ ਸਿੰਘ ਜੌਹਲ ਬੀਬੀ ਮਨਵੀਰ ਕੌਰ ਜੌਹਲ ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਨੰਦ ਕਾਰਜ ਹੋਏ ਹਨ ਸਤਿਗੁਰੂ ਜੀਓ ਆਪ ਜੀ ਕੇ ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਸੇਵਾ ਨੂੰ ਨਿਭਾਉਂਦਿਆਂ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ ਅੱਗੇ ਤੋਂ ਆਪ ਰਹਿਮਤ ਕਰਕੇ ਆਪਣੀ ਸੇਵਾ ਦੇ ਯੋਗ ਬਣਾ ਲੈਣਾ ਸਤਿਗੁਰੂ ਜੀ ਕਿਰਪਾ ਕਰਨੀ ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਆਪਣਾ ਮੇਰਾ ਭਰਿਆ ਹੱਥ ਰੱਖਣਾ ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਖੇੜੇ ਝੋਲੀ ਵਿੱਚ ਪਾਉਣੀਆਂ ਗ੍ਰਿਸ਼ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਆਪ ਜੀ ਨੇ ਸਦਾ ਸੁਭਾਗ ਜੋੜੀ ਦਾ ਮਾਰਗ ਦਰਸ਼ਨ ਕਰਨਾ ਸਤਿਗੁਰੂ ਜੀ ਦੋਹਾਂ ਪਰਿਵਾਰਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਆਪਸੀ ਪ੍ਰੇਮ ਪਿਆਰ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਰਹਿਮਤਾਂ ਕਰਨੀਆਂ ਇਸ ਵਕਤ ਖੁਸ਼ੀਆਂ ਦੇ ਮੌਕੇ ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਆਪ ਜੀਆਂ ਨੇ ਅੰਗੀਕਾਰ ਕਰਨੇ ਸਦੀਵ ਕਾਲ ਪੜਦੇ ਖਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਜੀ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਗਰੀਬ ਨਵਾਜ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਵਾਈ ਆਪ ਜੀ ਨੇ ਕਿਰਪਾ ਕਰਨੀ ਸਮੂਹ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਸੰਗਤ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਸਤਿਗੁਰੂ ਜੀ ਇਸ ਵਕਤ ਕਿਰਪਾ ਕਰੋ ਦਰ ਆਈ ਸੰਗਤ ਨੂੰ ਨਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਬਲ ਸਮਰੱਥਾ ਪ੍ਰਦਾਨ ਕਰੋ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਟੈਂਡੀ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਤਿਸ ਮਿੱਤਰ ਵਿੱਚ।

0: ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਬੜੇ ਹੀ ਖੁਸ਼ੀਆਂ ਤੇ ਮੰਗ ਭਰੇ ਸਮੇਂ ਤੇ ਹਾਜ਼ਰੀਆਂ ਭਰ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਨਵਜੋਤ ਸਿੰਘ ਕਲੀਰਾਂ ਅਤੇ ਬੱਚੀ ਚਰਨਜੀਤ ਕੌਰ ਜੀ ਦੇ ਸ਼ੁਭ ਆਨੰਦ ਕਾਰਜ ਗੁਰਮਰਯਾਦਾ ਅਨੁਸਾਰ ਨਿਰਵਿਘਨਤਾ ਸਾਹਿਤ ਸੰਪੂਰਨ ਹੋਏ ਨੇ। ਇੱਥੇ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੇ ਬੜੇ ਹੀ ਪਿਆਰ ਨਾਲ, ਬੜੇ ਸਤਿਕਾਰ ਨਾਲ ਪ੍ਰਕਰਮਾ ਕੀਤੀਆਂ ਨੇ, ਸੋ ਉਹ ਉਹਨਾਂ ਨੂੰ ਇਸ ਖੁਸ਼ੀ ਭਰੇ ਮੌਕੇ 'ਤੇ ਲੱਖ ਲੱਖ ਵਧਾਈ ਹੋਵੇ। ਉਹਨਾਂ ਦੇ ਮਾਤਾ ਪਿਤਾ, ਸਮੂਹ ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ ਨੂੰ, ਸਭਨਾਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਕਿਰਪਾ ਕਰੇ ਕਿ ਉਹਨਾਂ ਦੀ ਜੋੜੀ ਸਦਾ ਲਈ ਬਣੀ ਰਹੇ। ਜੋੜੀ ਜੀਵ ਹੈ ਜੋ ਵਿਚਾਰ ਤਿਹਾਰੀ ਕੁਰਬਾਨੀ ਦਾ ਫਰਮਾਨ ਹੈ, ਅਤੇ ਕਾਲ ਪੁਰਖ ਉਹਨਾਂ ਨੂੰ ਇਸ ਜੀਵਨ ਦੇ ਅੰਦਰ ਇੱਕ ਦੂਜੇ ਦਾ ਸਾਥ ਨਿਭਾਉਣ ਲਈ ਸਦਾ ਸਹਾਈ ਹੋਵੇ ਅਤੇ ਸਫਲਤਾਵਾਂ ਬਖਸ਼ੇ। ਨਾਲ ਚੇਤਾ ਕਰਾ ਦਿਆਂ ਉਹਨਾਂ ਨੂੰ ਕਿ ਆਪ ਦੋਨਾਂ ਨੇ ਅੱਜ ਚਾਰ ਪ੍ਰਕਰਮਾ ਕਰਕੇ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਗਿਰਦ ਬਿਨਾਂ ਬੋਲੇ ਇੱਕ ਦੂਜੇ ਦਾ ਸਾਥ ਇਸ ਜੀਵਨ ਦੇ ਅੰਦਰ ਨਿਭਾਉਣ ਲਈ ਪ੍ਰਣ ਕੀਤਾ ਹੈ। ਸੋ ਉਸ ਪ੍ਰਣ ਨੂੰ ਚੇਤੇ ਰੱਖਣਾ ਆਪ ਜੀ ਨੇ, ਅਤੇ ਮੈਂ ਬੇਨਤੀ ਕਰਾਂ ਹੁਣ ਭਾਈ ਸਾਹਿਬ ਗਿਆਨੀ ਨਮਰੀਤ ਸਿੰਘ ਜੀ ਨੂੰ ਕਿ ਉਸ ਭਾਗ ਜੋੜੀ ਨੂੰ ਸਨਮਾਨਿਤ ਕਰਨਗੇ ਜੀ। ਸੁਭਾਗ ਜੋੜੀ ਨੂੰ ਬੇਨਤੀ ਹੈ, ਖੜ੍ਹੇ ਹੋ ਕੇ ਸਨਮਾਨ ਪ੍ਰਾਪਤ ਕਰਨ ਲਈ ਬੇਨਤੀ ਕੀਤੀ ਜਾਂਦੀ ਜੀ। ਮੱਥਾ ਟੇਕ ਕੇ ਖੜ੍ਹੇ ਹੋ ਜਾਓ ਜੀ। ਹਾਂਜੀ, ਲਵਜੋਤ ਸਿੰਘ ਜੀ ਅਤੇ ਚਰਨਜੀਤ ਕੌਰ ਖੜ੍ਹੇ ਹੋ ਜਾਓ ਕਿਰਪਾ ਕਰਕੇ।

ਬਹੁਤ ਬਹੁਤ ਧੰਨਵਾਦ ਜੀ ਪਿਆਰੀ ਨਵਨੀਤ ਸਿੰਘ ਜੀ ਆਪ ਜੀ ਦਾ ਸੇਵਾ ਨਿਭਾਉਣ ਲਈ। ਅਤੇ ਸਿਰ ਉਹ ਭਾਵ ਇਸ ਕਰਕੇ ਦਿੱਤੇ ਜਾਂਦੇ ਨੇ ਕਿ ਇਹਨਾਂ ਨੂੰ ਆਪ ਜੀ ਨੇ ਸੰਭਾਲ ਕੇ ਰੱਖਣਾ। ਇਹ ਸਿੱਖ ਗੁਰੂ ਘਰਾਂ ਦੇ ਅੰਦਰ ਸਭ ਤੋਂ ਵੱਡੀ ਜੋ ਹੈ ਇਹ ਸਨਮਾਨ ਉਹ ਸਮਝਿਆ ਜਾਂਦਾ। ਸੋ ਇਹਨਾਂ ਨੂੰ ਆਪ ਜੀ ਸੰਭਾਲ ਕੇ ਤਾਂ ਰੱਖਣਾ ਕਿ ਇਹਨਾਂ ਵੱਲ ਵੇਖ ਕੇ ਤੁਹਾਨੂੰ ਚੇਤਾ ਆ ਜਾਵੇ ਕਿ ਆਪ ਜੀ ਨੇ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਬੈਠ ਕੇ ਅਤੇ ਭਰੀ ਸਗਨ ਦੇ ਅੰਦਰ ਇੱਕ ਦੂਜੇ ਦਾ ਸਾਥ ਨਿਭਾਉਣ ਲਈ ਪ੍ਰਣ ਕੀਤਾ ਹੈ ਬਿਨਾਂ ਬੋਲੇ। ਸੋ ਹੁਣ ਇੱਥੇ ਧੰਨਵਾਦ ਹੈ ਭਾਈ ਸਾਹਿਬ ਭਾਈ ਓਂਕਾਰ ਸਿੰਘ ਉਹਨੇ ਵਾਲਿਆਂ ਦਾ ਅਤੇ ਉਹਨਾਂ ਦੇ ਜਥੇਦਾਰ ਜਿਨ੍ਹਾਂ ਨੇ ਇਲਾਹੀ ਬਣ ਦੇ ਕੀਰਤਨ ਸਾਨੂੰ ਸਰਵਣ ਕਰਾਏ ਨੇ। ਧੰਨਵਾਦ ਹੈ ਭਾਈ ਸਾਹਿਬ ਨਵਨੀਤ ਸਿੰਘ ਜੀ ਦਾ ਜਿਨ੍ਹਾਂ ਨੇ ਬਾਕੀ ਸਾਰੀ ਮਰਿਆਦਾ ਗੁਰਬਾਣੀ ਅਤੇ ਹੋਰ ਪ੍ਰੋਗਰਾਮ ਜੋ ਹਨ ਗੁਰਮਰਿਆਦਾ ਅਨੁਸਾਰ ਸਾਨੂੰ ਸਰਵਣ ਕਰਵਾਏ ਨੇ। ਧੰਨਵਾਦ ਹੈ ਇੱਥੇ ਆਟੋਵਿਜ਼ਨ ਰੂਮ ਵਾਲੇ ਭਾਈ ਸਾਹਿਬ ਓਂਕਾਰ ਸਿੰਘ ਸੰਘਾ ਅਤੇ ਉਸਦੀ ਟੀਮ ਦਾ ਜੋ ਸਾਰਾ ਕੁਝ ਡਿਸਪਲੇ ਕਰ ਰਹੇ ਸੀਗੇ। ਧੰਨਵਾਦ ਹੈ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਅਮਰਿੰਦਰ ਸਿੰਘ ਬਾਜਵਾ ਜੀ ਦਾ ਜੋ ਸਦਾ ਸਾਰੇ ਪ੍ਰੋਗਰਾਮ ਦੇ ਵਿੱਚ ਆਪ ਦੇਖ ਰੇਖ ਕਰਦੇ ਨੇ। ਧੰਨਵਾਦ ਸਾਡੇ ਦੋ ਕਮੇਟੀ ਮੈਂਬਰਾਂ ਦਾ ਸਰਦਾਰ ਸੋਹਣ ਸਿੰਘ ਧਨੋਤਾ ਸਰਦਾਰ ਕਿਰਪਾਲ ਸਿੰਘ ਅਟਵਾਲ ਜੀ ਦਾ ਜਿਹੜੇ ਸੁਭਾਗ ਜੋੜੀ ਨਾਲ ਕੁਝ ਹਫ਼ਤੇ ਪਹਿਲਾਂ ਹੀ ਪਲੈਨਿੰਗ ਦੇ ਵਿੱਚ ਜੁੜ ਜਾਂਦੇ ਨੇ। ਸੋ ਸਾਰਿਆਂ ਦਾ ਹਾਰਦਿਕ ਧੰਨਵਾਦ। ਆਪ ਸਮੂਹ ਸੰਗਤਾਂ ਦਾ ਦੋਨਾਂ ਪਰਿਵਾਰਾਂ ਦੇ ਸੱਦੇ 'ਤੇ ਆ ਕੇ ਅੱਜ ਦੂਰੋਂ ਨੇੜਿਓਂ ਹਾਜ਼ਰੀਆਂ ਭਰਨ ਲਈ ਹਾਰਦਿਕ ਧੰਨਵਾਦ। ਮੈਂ ਹੁਣ ਅੱਗੇ ਬੇਨਤੀ ਕਰਾਂ, ਸਾਡੇ ਪਾਸ ਦੋ ਬੁਲਾਰੇ ਨੇ ਸਰਦਾਰ ਕੁਲਵੰਤ ਸਿੰਘ ਢੇਸੀ ਜੀ ਨੂੰ ਬੇਨਤੀ ਕਰਾਂ ਕਿ ਉਹ ਆ ਕੇ ਬੱਚਿਆਂ ਨੂੰ ਆਪਣੇ ਵਧਾਈਆਂ ਦੇਣ ਜੀ। ਉਹਨਾਂ ਦੇ ਨਾਲ ਹੀ ਸਰਦਾਰ ਸੁਰਿੰਦਰ ਸਿੰਘ ਟਾਲੀ ਮਤਾਤੀ ਆ ਕੇ ਉਹ ਵੀ ਸਟੇਜ ਦੇ ਲਾਗੇ ਆ ਜਾਣ ਜੀ।

ਬੱਚਿਆਂ ਦੇ ਮਾਤਾ ਪਿਤਾ ਨੂੰ ਬੇਨਤੀ ਹੈ ਕਿ ਉਹ ਬੱਚਿਆਂ ਨੂੰ ਸ਼ਗਨ ਦੇ ਸਕਦੇ ਨੇ, ਬਾਕੀ ਸੰਗਤ ਜੋ ਲੰਗਰ ਵਾਲੇ ਪਾਸੇ ਦੇਣਗੇ ਜੀ। ਆਓ ਜੀ ਹੁਣ ਸਰਦਾਰ ਬਲਵੰਤ ਸਿੰਘ ਜੀ ਢੇਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇਸ ਸਮੇਂ ਤੇ ਚਰਨਪ੍ਰੀਤ ਕੌਰ ਅਤੇ ਲਵਜੋਤ ਦੀਆਂ ਖੁਸ਼ੀਆਂ ਵਿਚ ਦੋਨਾਂ ਪਰਿਵਾਰਾਂ ਦੇ ਸੱਦੇ ਤੇ ਇਕੱਤਰ ਹੋਏ ਹਾਂ ਤੇ ਜਦੋਂ ਆਪਾਂ ਸਾਰੇ ਆਉਂਦੇ ਹਾਂ ਖੁਸ਼ੀ ਵੰਡਿਆਂ ਤੇ ਵੱਧਦੀ ਆ, ਜਿਸ ਤਰ੍ਹਾਂ ਦੁੱਖ ਵੰਡਿਆਂ ਤੇ ਘਟਦਾ। ਮੈਂ ਲੰਬਾ ਸਮਾਂ ਨਹੀਂ ਲੈਣਾ ਕਿਉਂਕਿ ਮੈਨੂੰ ਪਤਾ ਬੱਚੇ ਪਹਿਲਾਂ ਹੀ ਧੋਖੇ ਹੋ ਜਾਂਦੇ ਬੈਠੇ। ਅੱਜ ਇਹਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਆ, ਹਸਬੈਂਡ ਵਾਈਫ ਦੇ ਰੋਲ ਵਿਚ ਆਏ ਆ। ਮੈਂ ਬੇਟੀ ਨੂੰ ਕਹਿਣਾ ਚਾਹੁੰਦਾ, ਬੇਟੇ ਨੂੰ ਵੀ, ਕਿ ਲਾਈਫ ਸੌਖੀ ਨਹੀਂ। ਜਿੱਥੇ ਇਹਦੇ ਵਿਚ ਖੁਸ਼ੀਆਂ ਆਉਂਦੀਆਂ ਉਹਦੇ ਵਿਚ ਦੁੱਖ ਵੀ ਆਉਂਦੇ ਆ। ਔਰ ਆਪਾਂ ਸਾਰੇ ਜਾਣੇ ਇਸ ਵਧੀਆ ਦੇ ਵਿਚ ਬੈਠ ਕੇ ਵਾਅਦਾ ਕਰਦੇ ਹਾਂ ਕਿ ਜੇ ਜਿੱਥੇ ਅਸੀਂ ਖੁਸ਼ੀ ਇਕੱਠਿਆਂ ਨੇ ਨਿਭਾਉਣੀ ਆ, ਉੱਥੇ ਜੇ ਸਾਡੀ ਲਾਈਫ ਚ ਕਿਤੇ ਕੋਈ ਔਖਾ ਸਮਾਂ ਵੀ ਆਵੇ ਉਹ ਵੀ ਇਕੱਠਿਆਂ ਨਿਭਾਉਣਾ। ਮੈਂ ਤਾਂ ਬਲਵੀਰ ਸਿੰਘ ਜੌਹਲ, ਜਿਹੜੇ ਮੇਰੇ ਬੜੇ ਕਾਲਜ ਵੇਲੇ ਦੇ ਮਿੱਤਰ ਆ, ਜਿਹਨਾਂ ਨੇ ਜਦੋਂ ਸੱਦਾ ਦਿੱਤਾ ਤੇ ਮੈਨੂੰ ਆਪਣੇ ਤੌਰ ਤੇ ਬੜੀ ਖੁਸ਼ੀ ਸੀ ਕਿ ਸਾਡੇ ਬੱਚਿਆਂ ਦੇ ਵਿਆਹ ਹੋ ਰਹੇ ਆ। ਇਹਦੀ ਆਸ ਮਾਪਿਆਂ ਨੂੰ ਜਨਮ ਤੋਂ ਲੈ ਕੇ ਹੁੰਦੀ ਹੈ, ਜਦੋਂ ਬੱਚਾ ਜਨਮ ਉਸ ਤੋਂ ਬਾਅਦ, ਉਸ ਖੁਸ਼ੀ ਤੋਂ ਬਾਅਦ ਦੂਜੀ ਵੱਡੀ ਖੁਸ਼ੀ ਨਿਆਣਿਆਂ ਦੇ ਵਿਆਹ ਦੀ ਹੁੰਦੀ ਹੈ। ਮੈਂ ਲੰਬਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਅੱਜ ਮੈਂ ਸਾਰੇ ਉਹਨਾਂ ਆਪਣੇ ਵੀਰਾਂ ਭੈਣਾਂ ਜਿਹੜੇ ਕੈਨੇਡਾ ਤੋਂ, ਅਮਰੀਕਾ ਦੇ ਵੱਖੋ ਵੱਖਰੇ ਸ਼ਹਿਰਾਂ ਤੋਂ ਜਾਂ ਇੰਡੀਆ ਤੋਂ, ਹੋਰ ਇੰਗਲੈਂਡ ਤੋਂ ਆਏ ਆ, ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਦੋਨਾਂ ਪਰਿਵਾਰਾਂ ਦੇ ਵੱਲੋਂ। ਬਲਵੀਰ ਸਿੰਘ ਜੌਹਲ ਜਿਹਦੀ ਲਾਈਫ ਬੜੀ ਅਗਾਂਹ ਵਧੂ ਰਹੀ ਆ, ਸਾਡੇ ਨਾਲ ਲਗਾਤਾਰ ਹਰ ਸਮੇਂ ਤੇ ਲੋਕਾਂ ਦੇ ਦੁੱਖਾਂ ਸੁੱਖਾਂ ਚ ਖੜਦੇ ਰਹੇ ਆ। ਤੇ ਅੱਜ ਮੈਂ ਆਪਣੇ ਬੱਚਿਆਂ ਤੋਂ ਵੀ ਆਸ ਕਰਦਾ ਕਿ ਆਉਣ ਵਾਲੇ ਸਮੇਂ ਚ ਜਿੱਥੇ ਅਸੀਂ ਆਪਣੀ ਜ਼ਿੰਦਗੀ ਤੋਰਨੀ, ਉੱਥੇ ਨਾਲ ਨਾਲ ਲੋਕਾਂ ਦੇ ਲਈ ਵੀ ਕੁਝ ਕਰਨਾ ਚਾਹੀਦਾ ਔਰ ਕਰਦੇ ਰਹਿਣਾ ਚਾਹੀਦਾ, ਤਾਂ ਕਿ ਇਹ ਹੀ ਸਾਡੇ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਸਿਖਾਇਆ ਗਿਆ। ਇਹ ਵੀ ਸਿਖਾਇਆ ਗਿਆ ਕਿ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਅਸੀਂ ਗ੍ਰੰਥ ਸਾਹਿਬ ਦੇ ਨੂੰ ਮੰਨਦੇ ਹਾਂ, ਹੋਰ ਜਿਹੜੇ ਸਾਧ ਸੰਤ ਆ ਜਿਨ੍ਹਾਂ ਦੇ ਪੈਰੀਂ ਹੱਥ, ਉਹਨਾਂ ਦੇ ਬਿਲਕੁਲ ਨਹੀਂ ਲਾਉਣਾ ਚਾਹੀਦਾ। ਬਕਾਇਦਾ ਹੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਤੁਰਨਾ ਚਾਹੀਦਾ, ਇੱਕ ਸ਼ਬਦ ਨੂੰ ਗੁਰੂ ਮੰਨਣਾ ਚਾਹੀਦਾ। ਇੰਨਾ ਹੀ ਕਹਿੰਦਾ ਹੋਇਆ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਦੋਨਾਂ ਬੱਚਿਆਂ ਨੂੰ, ਦੋਨਾਂ ਪਰਿਵਾਰਾਂ ਨੂੰ ਦਿੱਲੀ ਤੌਰ ਤੇ ਵਧਾਈ ਦਿੰਦਾ। ਇੰਨਾ ਕਹਿੰਦਾ ਹੈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਸਰਦਾਰ ਬਲਵੰਤ ਸਿੰਘ ਢੇਸੀ ਜੀ ਦਾ। ਹੁਣ ਮੈਂ ਬੇਨਤੀ ਕਰਾਂ ਸਰਦਾਰ ਸੁਰਿੰਦਰ ਸਿੰਘ ਤਾਤੀ ਜੀ ਨੂੰ ਕਿ ਉਹ ਵੀ ਆ ਕੇ ਇੱਥੇ ਵਧਾਈਆਂ ਦੇਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨਵਾਦ ਜੀ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤਾ ਕੁਝ ਕਹਿਣ ਦੀ ਲੋੜ ਨਹੀਂ। ਸਭ ਤੋਂ ਪਹਿਲਾਂ ਆਪਾਂ ਚਰਨਪ੍ਰੀਤ ਅਤੇ ਲਵਜੋਤ ਦੇ ਅੱਜ ਦੇ ਜਿਹੜਾ ਵਿਆਹ ਦੇ ਮੌਕੇ ਦੇ ਉੱਤੇ ਦੋਨਾਂ ਪਰਿਵਾਰਾਂ ਦੇ ਸੱਦੇ 'ਤੇ ਇੱਥੇ ਪਹੁੰਚੇ ਹਾਂ, ਇਹਨਾਂ ਦੀਆਂ ਖੁਸ਼ੀਆਂ 'ਚ ਵਾਧਾ ਕਰਨ ਲਈ। ਨਾਲ ਦੀ ਨਾਲ ਗੁਰੂ ਮਹਾਰਾਜ ਤੋਂ ਇਹ ਆਸ਼ੀਰਵਾਦ ਲੈਣ ਲਈ, ਇਹਨਾਂ ਦੀ ਕਾਮਯਾਬ ਜ਼ਿੰਦਗੀ ਦੇ ਲਈ। ਇਹਨਾਂ ਦੀ ਜ਼ਿੰਦਗੀ ਜਿਹੜੀ ਆ, ਆਸ਼ੀਰਵਾਦ ਅਸੀਂ ਲੈਣਾ ਵੀ ਸਕਸੈਸਫੁੱਲ ਜ਼ਿੰਦਗੀ, ਕਾਮਯਾਬ ਜ਼ਿੰਦਗੀ ਜਿਹੜੀ ਆ, ਇੱਕ ਪ੍ਰਕਾਰਕ ਜੀਵਨ ਜਿਹੜਾ ਇਹਨਾਂ ਦਾ ਨਿਵੇ। ਜਿਸ ਤਰ੍ਹਾਂ ਢੇਸੀ ਹੁਣੀ ਪਹਿਲਾਂ ਕਹਿ ਗਿਆ ਹੈ ਤੇ ਦੁੱਖ ਤੇ ਸੁੱਖ ਹੋਣੇ ਆ। ਮੈਨੂੰ ਲੱਗਦਾ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਜਾਂ ਦਾਂਬੇ ਤੋਂ ਵੱਡੇ ਵੀ ਮੇਰੇ ਹਾਣੀ ਤਾਣੀ ਸਾਰੇ ਜਾਣਦੇ ਆ, ਸਾਡਾ ਜਿਹੜਾ ਸਮਾਜ ਸੀ ਜਿੱਥੋਂ ਅਸੀਂ ਆਏ ਹਾਂ ਪਿੰਡਾਂ 'ਚੋਂ ਜਾਂ ਜਿਸ ਥਾਂ ਤੋਂ ਜਾਂ ਗੁਰੂ ਗ੍ਰੰਥ ਸਾਹਿਬ ਸਾਨੂੰ ਸਿਖਾਉਂਦੇ ਆ, ਸਾਂਝੀਵਾਲਤਾ, ਭਾਈਚਾਰਕ ਸਾਂਝ ਜਿਹਨੂੰ ਅਸੀਂ ਕਹਿ ਸਕਦੇ ਹਾਂ, ਜਿਹੜਾ ਸਾਡਾ ਸਮਾਜ ਸੀ, ਅਸੀਂ ਸਾਡਾ ਅਤੇ ਸਾਡੇ ਲਈ, ਅਸੀਂ ਦੋ ਜਣੇ, ਇਹ ਪਰਿਵਾਰ ਸਾਡਾ, ਇਹ ਸਭ ਕੁਝ ਸਾਡਾ, ਜੋ ਪਰਿਵਾਰ ਦੇ ਵਿੱਚ ਹੈ ਉਹ ਸਾਡਾ ਸਾਰਿਆਂ ਦਾ ਸਾਂਝਾ। ਇਹ ਸਾਂਝੀਵਾਲਤਾ ਦੀ ਗੱਲ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ, ਸਾਡੇ ਸਮਾਜ ਵਿੱਚੋਂ ਵੀ ਦੇਖਦੇ ਆਏ ਹਾਂ। ਜਦੋਂ ਪਿੰਡਾਂ ਦੇ ਵਿੱਚ ਜਿਹਨਾਂ ਲੋਕਾਂ ਨੇ ਦੇਖਿਆ ਅਸੀਂ, ਜਦੋਂ ਇੱਦਾਂ ਦੇ ਕਾਰਜ ਹੁੰਦੇ ਸੀ ਤੇ ਸਾਰਾ ਜਿਹੜਾ ਆਲਾ ਦੁਆਲਾ ਪਿੰਡ ਇਕੱਠਾ ਹੋ ਕੇ ਉਹਦੇ 'ਚ ਸਾਂਝ ਪਾਉਂਦਾ ਸੀ। ਉਹੀ ਅਸੀਂ ਸਾਡਾ ਅਤੇ ਸਾਡੇ ਲਈ ਵਾਲੀ ਗੱਲ ਸੀਗੀ। ਸੋ ਜੇ ਇੱਦਾਂ ਦੇ ਅਸੂਲ ਦੇ ਉੱਤੇ ਇਹ ਚੱਲਦੇ ਰਹਿਣਗੇ ਜਾਂ ਸਾਡਾ ਸਮਾਜ ਚੱਲਦਾ ਰਹੇ ਤਾਂ ਭਾਈਚਾਰਕ ਸਾਂਝਾਂ ਵੀ ਬਣੀਆਂ ਰਹਿਣੀਆਂ, ਆਪਸ ਵਿੱਚ ਹੀ ਲੜਾਈ ਝਗੜੇ ਵੀ ਘੱਟ ਜਾਂਦੇ ਆ ਅਤੇ ਜ਼ਿੰਦਗੀ ਵੀ ਕਾਮਯਾਬ ਹੁੰਦੀ ਆ। ਪਰ ਸਾਡਾ ਜਿਹੜਾ ਆਹ ਸਮਾਜ, ਅੱਜ ਦਾ ਸਮਾਜ ਆ ਜਿਹਨੂੰ ਅਸੀਂ ਪਦਾਰਥਵਾਦੀ ਸਮਾਜ ਕਹਿੰਦੇ ਹਾਂ, ਇਹ ਸਾਨੂੰ ਸਿਖਾਉਂਦਾ ਮੈਂ, ਮੇਰਾ ਅਤੇ ਮੇਰੇ ਲਈ। ਜੋ ਮੈਂ ਆ ਇਹ ਕੀਤਾ, ਜੋ ਕੀਤਾ ਜੋ ਬਣਾਇਆ ਇਹ ਮੇਰਾ ਆ, ਅਤੇ ਜੋ ਮੇਰਾ ਆ ਉਹ ਮੇਰੇ ਲਈ ਆ, ਮੇਰੇ ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰਨਾ। ਇਹ ਜਿਹੜਾ ਅੱਜ ਦਾ ਪਦਾਰਥਵਾਦੀ ਸਮਾਜ ਆ ਜਿਹਦਾ ਜਿਹੜਾ ਸਾਨੂੰ ਸਿਖਾਲਦਾ, ਜਿਹਨੂੰ ਅਸੀਂ ਅਪਣਾਉਂਦੇ ਹਾਂ, ਅਤੇ ਜਾਣੇ ਅਣਜਾਣੇ ਦੇ ਵਿੱਚ ਅਸੀਂ ਸਾਡਾ ਅਤੇ ਸਾਡੇ ਵਾਲੀ ਗੱਲ ਦਾ ਅਸੀਂ ਵਿਰੋਧ ਕਰਦੇ ਹਾਂ, ਉਹਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ। ਸੋ ਇਹਨਾਂ ਜੇ ਅਸੀਂ ਸਾਡਾ ਅਤੇ ਸਾਡੇ ਲਈ ਦੇ ਅਦਾ ਸਿਧਾਂਤ 'ਤੇ ਖੜ੍ਹੇ ਹੋਵਾਂਗੇ ਤਾਂ ਪਰਿਵਾਰ ਜਿਹੜਾ ਸਾਡਾ ਜੀਵਨ ਜ਼ਰੂਰੀ ਸੁਖੀ ਹੋਊਗਾ। ਨਾਲ ਦੀ ਨਾਲ ਧਰਮ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਮਹੱਤਤਾ ਆ, ਬਹੁਤ ਸਾਰੀਆਂ ਬੁਰਾਈਆਂ ਤੋਂ ਸਾਨੂੰ ਪਰੇ ਕਰਦਾ, ਬਹੁਤ ਸਾਰੀਆਂ ਚੰਗੀਆਂ ਗੱਲਾਂ ਸਿਖਾਲਦਾ। ਪਰ ਮੈਂ ਇਹਨਾਂ ਬੱਚਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜਾਂ ਆਪਣੇ ਭਰਾਵਾਂ ਨੂੰ, ਭੈਣਾਂ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਸਾਨੂੰ ਇੰਨੇ ਵੀ ਧਾਰਮਿਕ ਨਹੀਂ ਹੋਣਾ ਚਾਹੀਦਾ ਵੀ ਜਦੋਂ ਸਾਨੂੰ ਇਨਸਾਨੀਅਤ ਭੁੱਲ ਜਾਵੇ, ਇਨਸਾਨ ਦੂਜੇ ਇਨਸਾਨ ਦੀ, ਦੂਜੇ ਧਰਮ ਦੇ ਲੋਕਾਂ ਦੀ, ਦੂਜੇ ਲੋਕਾਂ ਨੂੰ ਸਾਨੂੰ ਇਨਸਾਨ ਮੰਨਣ ਤੋਂ ਅਸੀਂ ਇਨਕਾਰੀ ਹੋ ਜਾਈਏ, ਸਾਨੂੰ ਇੰਨੇ ਧਾਰਮਿਕ ਨਹੀਂ ਹੋਣਾ ਚਾਹੀਦਾ। ਸਾਨੂੰ ਜਿਹੜੇ ਬੜਾ ਵਧੀਆ ਸਿਧਾਂਤ ਜਿਹੜਾ ਆ ਮਨੁੱਖ ਦਾ ਸਿਧਾਂਤ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਆ, ਇਸ ਸਿਧਾਂਤ 'ਤੇ ਪਹਿਰਾ ਦੇਣਾ ਚਾਹੀਦਾ। ਅਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਇਹਨਾਂ ਦੋਹਾਂ ਬੱਚਿਆਂ ਨੂੰ, ਦੋਨਾਂ ਪਰਿਵਾਰਾਂ ਨੂੰ ਅਤੇ ਵਧਾਈ ਦਿੰਦਾ। ਮੇਰੇ ਮਿੱਤਰ, ਮੇਰੇ ਦੋਸਤ, ਮੇਰੇ ਭਰਾ ਬਲਵੀਰ ਨੇ ਮੇਰੀ ਡਿਊਟੀ ਲਾਈ ਸੀ, ਮੈਂ ਇੱਥੇ ਕੋਈ ਗੱਲਬਾਤ ਕਰਨ ਨਹੀਂ ਸੀ ਆਇਆ, ਪਰ ਮੈਨੂੰ ਤਾਂ, ਮੇਰੀ ਤਾਂ ਬੇਟੀ ਆ, ਸਾਡੇ ਤਾਂ ਕੋਲ ਪਲੀ ਆ, ਵੱਡੀ ਹੋਈ ਆ, ਛੋਟੇ ਹੁੰਦਿਆਂ ਨੂੰ ਲਈ ਫਿਰਦੇ ਰਹੇ ਹਾਂ। ਸੋ ਆਪਣੇ ਪਰਿਵਾਰ ਵਿੱਚ ਆਏ ਹਾਂ, ਸਾਰਿਆਂ ਦਾ ਇੱਕ ਵਾਰੀ ਫਿਰ ਇੱਥੇ ਪਹੁੰਚਣ 'ਤੇ ਖੁਸ਼ੀਆਂ ਵਿੱਚ ਵਾਧਾ ਕਰਨ ਲਈ, ਹਿੱਸੇਦਾਰ ਬਣਨ ਲਈ ਮੈਂ ਬਲਵੀਰ ਜੋਹਲ ਵੱਲੋਂ ਅਤੇ ਦੋਨਾਂ ਪਰਿਵਾਰਾਂ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜੀ ਆਇਆਂ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਹੈ ਸਾਰੇ ਬੁਲਾਰਿਆਂ ਦਾ। ਇੱਥੇ ਹੀ ਹੁਣ ਪ੍ਰੋਗਰਾਮ ਦੀ ਸਮਾਪਤੀ ਹੈਗੀ ਆ, ਅਤੇ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਦੇ ਲੰਗਰ ਹਾਲ ਵਿੱਚ ਜਾਣ ਦੀ ਕਿਰਪਾ ਕਰਨੀ। ਪਰਿਵਾਰ ਵੱਲੋਂ ਲੰਗਰ ਤਿਆਰ ਨੇ, ਅਤੇ ਆਪ ਜੀ ਨੇ ਛੱਕ ਕੇ ਜਾਣ ਦੀ ਕਿਰਪਾ ਕਰਨੀ ਸਭ ਨੇ ਜੀ। ਅਤੇ ਆਓ ਹੁਣ ਆਪਾਂ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪ ਨੇ ਕੀਰਤਨ ਸਰਵ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਪਰਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ਸੰਗਤ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਵਰੇ ਵੱਡੇ ਮਾਮਾ ਜੀ ਲੁਧਿਆਣੇ ਤੋਂ ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ ਉਹ ਗਾਉਂਦੇ ਸਨ ਮੁੱਲਾਂ ਕਹਾਉਂਦੇ ਆ ਖੁਦਾ ਜੀ, ਅਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧ। ਸੋ ਆਪਾਂ ਇੱਦਾਂ ਕਰਦੇ ਹਾਂ, ਮੁੱਲਾਂ ਕਹਾਉਂਦੇ ਆ ਖੁਦਾ ਜੀ ਅੱਜ ਪੜ੍ਹ ਲੈਂਦੇ ਹਾਂ, ਅਤੇ ਮਾਧੋ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ, ਬੱਚਿਆਂ ਦੇ ਵੀ ਕਾਲਸ ਆਏ ਸਨ। ਸੋ ਮਾਧੋ ਕੱਲ੍ਹ ਗਾਇਨ ਕਰਾਂਗੇ, ਅੱਜ ਜੋ ਪਿਤਾ ਜੀ ਹੁਣ ਪਾਸੋਂ ਬੰਦਿਸ਼ ਹੋਈ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

ਆਓ ਜੋ ਹੁਕਮ ਹੋਇਆ ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਵੱਲੋਂ ਹੋਰ ਵੀ ਸ਼ਬਦ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਵੀ ਹੋਏਗੀ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆਂ ਖੁਦਾਈ ਸੋ ਜਿਸ ਤਰ੍ਹਾਂ ਕੱਲ੍ਹ ਬੰਦਿਸ਼ ਗਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਕ ਅਤੇ ਤਾਂ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ 'ਚ ਹੀ ਇਹ ਦਾਤਾਂ ਮਿਲੀਆਂ ਹਨ ਕੀਰਤਨ ਦੀਆਂ। ਆਓ ਸ਼੍ਰਵਣ ਕਰੀਏ। ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਅਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਜਿਹੜਾ ਆਵਾਜ਼ ਥੋੜ੍ਹੀ ਜਿਹੀ ਸੰਗਤ ਸਾਹਿਬ ਥੋੜ੍ਹੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ ਕਿਉਂਕਿ ਬੰਦ ਬੰਦ ਜੀ ਆ ਰਹੀ ਹੈ ਸੈੱਟ ਕਰਦੇ। ਆਓ ਕੀਰਤਨ ਸ਼੍ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

ਸਿਕੰਦ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਵਰੇ ਵੱਡੇ ਮਾਮਾ ਜੀ ਲੁਧਿਆਣੇ ਤੋਂ ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ਣਾ ਉਹ ਗਾਉਂਦੇ ਸਨ ਮੁੱਲਾਂ ਕਹਾਉਂਦਿਆਂ ਖੁਦਾ ਜੀ, ਅਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧੋ। ਸੋ ਆਪਾਂ ਇੱਦਾਂ ਕਰਦੇ ਹਾਂ, ਮੁੱਲਾਂ ਕਹਾਉਂਦਿਆਂ ਖੁਦਾ ਜੀ ਅੱਜ ਪੜ੍ਹ ਦਿੰਦੇ ਹਾਂ, ਅਤੇ ਮਾਧੋ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ। ਬੱਚਿਆਂ ਦੇ ਵੀ ਕਾਲਸ ਆਏ ਸਨ, ਸੋ ਮਾਧੋ ਕੱਲ੍ਹ ਗਾਇਨ ਕਰਾਂਗੇ। ਅੱਜ ਜੋ ਪਿਤਾ ਜੀ ਹੁਣ ਪਾਸੋਂ ਬੰਦਿਸ਼ ਹੋਈ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

ਆਓ ਜੋ ਹੁਕਮ ਹੋਇਆ ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਵੱਲੋਂ ਹੋਰ ਵੀ ਸ਼ਬਦ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਵੀ ਹੋਈ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆਂ ਖੁਦਾਈ ਸੋ ਜਿਸ ਤਰ੍ਹਾਂ ਕੱਲ੍ਹ ਬੰਦਿਸ਼ ਗਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

ਗੁਰੂ ਘਰ ਆਏ ਬਾਣਾ ਵੀ ਪਾ ਲਿਆ ਅੰਮ੍ਰਿਤ ਵੀ ਛਕ ਲਿਆ ਪਰ ਜੇ ਅੰਦਰੋਂ ਕਪਟ ਨਾ ਗਿਆ ਤੇ ਕੋਈ ਫਾਇਦਾ ਨਹੀਂ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਸਤਿਗੁਰ ਐਸੀ ਕਿਰਪਾ ਕਰਨ ਸਾਡੇ ਸਾਰਿਆਂ ਦੇ ਮਨ ਧੁੱਪ ਜਾਣ ਬਾਣੀ ਧੋਂਦੀ ਹੈ ਬਾਣੀ ਪਾਕ ਪਵਿੱਤਰ ਕਰਦੀ ਹੈ ਬਾਣੀ ਨਿਰਮਲ ਕਰਦੀ ਹੈ ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ ਗੁਰਸਿੱਖਾਂ ਦੀ ਗੁਰਮੁਖਾਂ ਦੀ ਸੰਗਤ

Thank you.

Thank you.

Thank you.

ਸਾਹਿਬ ਜੀ ਸਾਹਿਬ ਜਾਣਦਾ।

Thank you.

Thank you.

ਜਾਪਾ

ਸੁਣਿਆ ਨਾਮ ਜਾਣਾ ਹੈ ਜਿਸ ਦਾ ਸੁਣਿਆ ਤਰੀਕਾ ਬਣਿਆ ਹੈ

ਮਨੇ

सदा

Jesus.

ਸਭ

ਸਾਹਿਬ ਜਾਣਾ ਭਗਵੰਤ ਸਿੰਘ ਨੂੰ ਮਿਲ ਜਾਏ ਪਰਮਾਤਮਾ ਸਤਿ ਸ਼੍ਰੀ ਅਕਾਲ ਜੀ।

Thank you.

ਕਰਨਾ

ਮਾਏ ਵਿੱਚ ਬਣ ਆਏ

ਸਾਹ ਸੇਵਾ ਪ੍ਰਭਾਵੀ ਪਾਈ ਹੈ ਸਾਹ ਨਾਮ

Thank you.

ਸੇਵਕ

ਆਪਣਾ ਪ੍ਰਭੂ ਦਾਤਾ ਸੋਚਿਆ ਕਰੋ ਸਰੂਪ ਦਾ ਦਾਤਾ

Thank you.

ਜਨ ਜਨ ਮੈਂ ਪਾਪ ਰਾਮ ਏਕ ਰਾਮ ਜੀ ਕੈ ਭਾਲੋ।

Thank you.

Thank you.

mesmo

ਸਾਨੂੰ ਸੋਭਾ ਸਾਨੂੰ ਮੰਤਰ ਹੀ ਇੱਦਾਂ ਬਦਲੇ ਮੰਤਰ

Yeah.

आपका

ਕਿਰਪਾਇਆ ਕਾਲ ਬਹੁਤ ਨਾ ਹੋਵੇ ਆਉਣ ਜਾਣ ਕਰੇ ਨਾਮ ਨੇ ਜੋ

0: سکھائیں گے کہ اس کو یہ سندر پڑھ کر
1: Thank you.